ਕਾਤਲ ਠੋਚਾ ਦਾਤਾ ਕਰਤਾ ਤੂੰ ਦੇਵੇ ਤੇਰੇ ਪਤਾ ਦੂਜਾ ਮੇਰੇ ਸਾਹਮਣੇ ਜਿਲ੍ਹਾ ਚਲੋ ਸੁਆ।

ਸਾਰੇ ਦੁੱਧ

আবার জমিদার দল সঙ্গে থাকতে পারে।

ਬਾਬਿਆਂ ਨੂੰ ਭਰਮਿਆ ਸਤਿਗੁਰੂ ਸੁਣਾਇਆ ਸਤਿਗੁਰ ਜਗਤ ਦਾਤਾ ਕੋਲੋਂ ਸਭ ਸੁਣਾਇਆ ਸਤਿਗੁਰ ਨੇ ਪੰਜ ਸੁਣਾ ਪਾਇਆ ਸਤਿਗੁਰੂ।

ਪਵਿੱਤਰ ਕੀ ਸੰਤੋਖ ਸਜਾਇਆ।

ਕਿਸਕਾਮੇ ਲਾਲਚ ਮਾਂ ਬਾਹਰ ਦਾ ਤੋ ਨਾ ਲੈਣੀ ਪਾਉਂਦੇ ਇਹ ਕਮੂਲਾ ਪੁੱਜਣਾ ਆਪਣਾ ਅਣਹੋਤਾ ਬਣਾਉਂਦੇ ਹੁਣ ਸਾਡੀ ਕਾਣੀ ਜਾ ਉਹ ਪੰਜਾਬ ਬਣਾਉਂਦੇ ਇੱਕ ਮੰਗਲ ਸੀ।

ਪਿਆਰ ਇਤਨੀ ਸਮਝਾਇਆ ਜਿੰਦਾ ਪਾਇਆ ਇਕਨਾ ਨੂੰ ਤੋਂ ਮੈਂ ਤੋਪ ਤੁਰਫਾਇਆ ਕਿਰਪਾ ਤੇ ਜਾਣਿਆ ਜਿਸ ਦਾ ਬਜਾਇਆ ਸਹਿਜੇ ਹੀ ਸਚ ਮਾਇਆ।

ਸਭ ਨਾ ਮਾਰੀਏ, ਜਿਹਾ ਕਾਲੇ ਕਾਲਾ ਪਿਓ ਨਾ ਪੁਚਾਰੀਏ, ਐਸੀ ਕਲਾ ਨਾ ਖੇੜੀ ਦਰਗੇ ਕੇ ਹਾਰੀਏ, ਪੜਿਆ ਤਿਉਂ ਮੀਆਂ ਵਿਚਾਰ ਕੇ ਵਿਚਾਰੀਏ, ਮੁੜ ਚਲੇ ਸੋਕੇ ਮਾਰੀਏ, ਮੁੜ ਚਲੇ ਸੋਕੇ ਮਾਰੀਏ।

ਸੰਗਾ ਤੋਂ ਸਾਧਨਾ ਮਾਰੀਏ ਜਿਹਾ ਕਾਲੇ ਕਾਲਾ ਤੇ ਨਾ ਪੁਚਾਰੀਏ ਐਸੀ ਕਲਾ ਨਾ ਖੇੜੀ ਦਰਗੇ ਕੇ ਹਾਰੀਏ ਪੜਿਆ ਤਿਉਂ ਵਿਚਾਰ ਵਿਚਾਰੀਏ ਮੂੰਹ ਚਲੇ ਸੋਕੇ ਮਾਰੀਏ ਮੂੰਹ ਚਲੇ ਸੋਕੇ ਮਾਰੀਏ।

ਸਾਰੇ ਜਿਹੜੇ ਕਸਮ ਲਿਆ ਕਰਦੇ ਚੰਗੇ ਨੇਚਰ ਨਿਹਾ ਲਿਆ ਕਸਮ ਛੋੜ ਚੱਲ ਕੇ ਡੁੱਬੇ ਸਮਝਾ ਰਿਹਾ ਸਤੂ ਹਰ ਬੱਚਾ ਚਾਰਿਆ।

ਪਰਮਾਤਮਾ ਨੂੰ ਸਾਈਆਂ ਦਾ ਮੁਕੰਮਲ ਤਰ੍ਹਾਂ ਤਰਜਮਾ ਕਰੀਆਂ ਪੈ ਰਿਹਾ ਸਤਿ ਉੱਠੇ।

ਸਰ ਮੈਂ ਸੁਣਾਇਆ ਸੁਣੂ ਲੱਗੇ ਬਾਪ ਆਪਣਾ ਆਪੇ ਦੇਖਣ ਸੰਗੇ ਜਰਾ ਨਾ ਅਰਜਤ ਕਰ ਬਣਗੇ ਮਦਾ ਕਿਸਰਾ ਕੇ ਪ੍ਰਖਰ ਉੱਗੇ ਮੂਠੇ ਨਾਮ।

Hare Rama.

हर दुख बिल्कुल मिलिया जियो

हर कर कृपा मन बस जियो हर कर कृपा।

anıtır, anıtır rahatsız yok. Man anı.

हर कर कृपा मन बस जियो हर कर कृपा।

അൽപായണാ.

Got it.

ਵੇਲੇ ਉੱਥੇ ਆਲਸ ਕਹਿੰਦਾ ਸੌ ਜਾ, ਕਿ ਜਦੋਂ ਆਖੇ ਲੱਗ ਜਾਂਦਾ ਦੋ ਮਿੰਟ ਸੌ ਜਾ, ਫਿਰ ਦੋ ਮਿੰਟ ਕਈ ਘੰਟੇ ਬਣ ਜਾਂਦੇ। ਕਹਿੰਦੇ ਉਹ ਖਾਲਸਾ ਜਿਹੜਾ ਨਿਤ ਆਲਸ ਨਾਲ ਜੰਗ ਕਰਦਾ ਤੇ ਅੰਮ੍ਰਿਤ ਵੇਲਾ ਸੰਭਾਲਦਾ। ਖਾਲਸਾ ਸੋਏ ਕਰੇ ਨਿਤ ਜੰਗ।

ਉਦਾਸੀ ਸੰਪਰਦਾਇਕ ਤੁਸੀਂ ਸੁਣਿਆ ਹੋਏਗਾ, ਉਦਾਸੀ ਸੰਪਰਦਾਇਕ ਇਹਦੇ ਵਿੱਚ ਭਾਈ ਪ੍ਰੇਮ ਦਾਸ ਹੋਏ ਨੇ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਅੰਮ੍ਰਿਤ ਛੱਕ ਕੇ ਤੇ ਭਾਈ ਪ੍ਰੇਮ ਸਿੰਘ ਸਜੇ ਨੇ ਤੇ ਚਾਰ ਪੰਜ ਦਿਨ ਇਹਨਾਂ ਨੂੰ ਹੋ ਗਏ ਸੀ ਆਨੰਦਪੁਰ ਸਾਹਿਬ ਰਹਿੰਦੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦਿਨ ਆਖਿਆ ਕਿ ਭਾਈ ਪ੍ਰੇਮ ਸਿੰਘ ਆਪਣੇ ਘਰ ਜਾਓ ਕਿਰਤ ਕਰੋ ਕਿਤਨੇ ਦਿਨ ਹੋ ਗਏ ਨੇ ਘਰ ਜਾਓ ਕਿਰਤ ਕਰੋ ਜਿਸ ਬੋਲੀ ਚ ਬਚਨ ਲਿਖੇ ਨੇ ਭਾਈ ਪ੍ਰੇਮ ਸਿੰਘ ਜੀ ਦੇ ਅੱਗੋਂ ਬਚਨ ਸੀ ਕਹਿੰਦਾ ਸਤਿਗੁਰੂ ਯਹਾਂ ਤੋਂ ਆਪਕੇ ਰੋਜ਼ ਦਰਸ਼ਨ ਪਾਪਤਾ ਹੂੰ ਆਪਣੇ ਸ਼ਹਿਰ ਜਾ ਕਰ ਘਰ ਜਾ ਕਰ ਆਪਕੇ ਦਰਸ਼ਨ ਕੀ ਇੱਛਾ ਹੋਈ ਤੇ ਕੈਸੇ ਦਰਸ਼ਨ ਕਰੂੰਗਾ ਇਸ ਬੋਲੀ ਚ ਲਿਖਿਆ ਖੜੇ ਖੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆ ਭਾਈ ਪ੍ਰੇਮ ਸਿੰਘ ਘਰ ਜਾਓ ਕਿਰਤ ਕਰੋ ਜਦੋਂ ਸਾਡੇ ਦਰਸ਼ਨਾਂ ਦੀ ਇੱਛਾ ਹੋਵੇ ਕਿਸੇ ਪੰਜ ਅੰਮ੍ਰਿਤਧਾਰੀ ਗੁਰਸਿੱਖਾਂ ਦੇ ਦਰਸ਼ਨ ਕਰ ਲੈਣੇ ਉਹਨਾਂ ਵਿੱਚੋਂ ਤੈਨੂੰ ਮੇਰੇ ਦਰਸ਼ਨ ਹੋਣਗੇ ਆਖੋ ਸਤਨਾਮ ਹੁਣ ਕਿਸੇ ਬੰਦੇ ਨੂੰ ਕੋਈ ਗੱਲ ਕਰੋ ਨਾ ਤੇ ਉਹ ਅੱਗੋਂ ਸਿਰ ਲਾ ਦੇਵੇ ਜਾਂ ਹੱਥ ਜੋੜ ਦੇਵੇ ਜਾਂ ਸਤ ਵਚਨ ਕਵੇ ਤੇ ਇੰਜ ਲੱਗਦਾ ਤਸੱਲੀ ਹੋ ਗਈ ਉਹਨੇ ਨਾ ਸਿਰ ਲਾਇਆ ਨਾ ਹੱਥ ਜੋੜੇ ਖੜਾ ਉਸੇ ਚ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਬੋਲਦਾ ਨਹੀਂ ਬੜਾ ਨਿਮਾਣੇ ਹੋ ਕੇ ਕਹਿੰਦਾ ਸਤਿਗੁਰੂ ਆਪ ਜੀ ਦੇ ਬਚਨ ਸੱਤ ਨੇ ਕਿ ਪੰਜ ਅੰਮ੍ਰਿਤਧਾਰੀ ਗੁਰਸਿੱਖਾਂ ਦੇ ਦਰਸ਼ਨ ਵਿੱਚੋਂ ਤੁਹਾਡੇ ਦਰਸ਼ਨ ਹੋਣਗੇ ਪਰ ਸਤਿਗੁਰੂ ਜੇ ਪੰਜ ਮਿਲੇ ਹੀ ਨਾ ਇਹ ਪੰਜ ਲੱਭਣੀਆਂ ਇਹ ਪੜੋ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਪ੍ਰੇਮ ਸਿੰਘ ਕਿਸੇ ਇੱਕ ਅੰਮ੍ਰਿਤਧਾਰੀ ਗੁਰਸਿੱਖ ਦੇ ਦਰਸ਼ਨ ਕਰਨ ਲਈ ਭਾਵਨਾ ਨਾਲ ਤੈਨੂੰ ਉਹਦੇ ਵਿੱਚੋਂ ਮੇਰੇ ਦਰਸ਼ਨ ਆਉਣਗੇ ਕਹਿੰਦੇ ਉੱਥੇ ਹੀ ਉਹਦਾ ਹੱਥ ਉੱਥੇ ਹੀ ਸਿਰ ਉੱਥੇ ਹੀ ਸਰੀਰ ਹਿਲਜੁਲ ਨਹੀਂ ਸਤਿਗੁਰੂ ਦੂਜੀ ਵਾਰੀ ਕਹਿੰਦੇ ਬੋਲਦਾ ਨਹੀਂ ਕਹਿੰਦਾ ਸਤਿਗੁਰੂ ਆਪ ਜੀ ਦੇ ਬਚਨ ਸੱਤ ਨੇ ਸੱਤ ਨੇ ਪਰ ਇਹੋ ਜਿਹਾ ਸਮਾਂ ਬਣ ਜੇ ਸਤਿਗੁਰੂ ਏਕ ਵੀ ਨਾ ਮਿਲੇ ਏਕ ਵੀ ਨਾ ਮਿਲੇ ਮਹਾਰਾਜ ਜੀ ਹੁਣ ਅਗਲੀ ਗੱਲ ਕਿੱਡੀ ਵੱਡੀ ਕਹਿਤੀ ਗੁਰੂ ਗੋਬਿੰਦ ਸਿੰਘ ਕਹਿੰਦੇ ਭਾਈ ਪ੍ਰੇਮ ਸਿੰਘ ਅਗਰ ਏਕ ਵੀ ਨਾ ਮਿਲੇ ਤੂੰ ਖੁਦ ਕੇਸਾਂ ਸਣੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਸਿਮਰਨ ਕਰਕੇ ਤਿਆਰ ਵਰ ਤਿਆਰ ਹੋ ਕੇ ਦਰਪਣ ਮੇ ਦਰਪਣ ਸ਼ੀਸ਼ੇ ਨੂੰ ਕਿਹਾ ਤਿਆਰ ਵਰ ਤਿਆਰ ਹੋ ਕੇ ਦਰਪਣ ਤੇ ਆਪਣਾ ਮੁਖ ਦੇਖ ਲੈਣਾ ਤੈਨੂੰ ਆਪਣੇ ਮੁਖ ਚੋਂ ਹੀ ਮੇਰੇ ਦਰਸ਼ਨ ਆਉਣਗੇ ਆਖੋ ਸਤਨਾਮ ਇੰਨੀ ਵਡਿਆਈ ਕਿਸੇ ਨਹੀਂ ਦਿੱਤੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਅਸੀਂ ਕੋਈ ਪੈਰਾਂ ਲਿਖਣ ਲੱਗੀਏ ਤੇ ਫਿਰ ਥੱਲੇ ਫੁੱਲ ਸਟਾਪ ਪਾ ਦਿੰਦੇ ਹਾਂ ਜਾਂ ਦੋ ਲੀਕਾਂ ਪਾ ਦਿੰਦੇ ਹਾਂ ਵੀ ਇਹ ਪੈਰਾ ਖਤਮ ਹੋ ਗਿਆ ਤੁਸੀਂ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛੋ ਮਹਾਰਾਜ ਜੀ ਜਿੰਨੀ ਕੁ ਵਡਿਆਈ ਤੁਸੀਂ ਕਰਨੀ ਸੀ ਬਸ ਫੁੱਲ ਸਟਾਪ ਲਾ ਤਾ ਲਕੀਰਾਂ ਪਾ ਤੀਆਂ ਐਂਡ ਕਹਿੰਦੇ ਨਹੀਂ ਮੈਂ ਅੱਗੇ ਚੱਲਾਂਗਾ ਅੱਗੇ ਜਾ ਕੇ ਕੀ ਕਹਿੰਦੇ ਖਾਲਸਾ ਮੇਰੋ ਮੁੱਖ ਹੈ ਅੰਗਾ ਪਹਿਲਾਂ ਰੂਪ ਕਹਿੰਦੇ ਫਿਰ ਕਹਿੰਦੇ ਮੇਰੋ ਮੁੱਖ ਹੈ ਅੰਗਾ ਖਾਲਸੇ ਕਿਹੋ ਸਦ ਸਦ ਸੰਗਾ ਤੇ ਹੁਣ ਤੁਸੀਂ ਗੁਣ ਲੈਣਾ ਕੋਈ ਸੱਚਾ ਸੁੱਚਾ ਅੰਮ੍ਰਿਤਧਾਰੀ ਜਿਹਦਾ ਮਨ ਮਾਇਆ ਤੋਂ ਮਰਿਆ ਹੋਵੇ ਕਮਾਈ ਵਾਲਾ ਹੋਵੇ ਅਗਰ ਉਹ ਤੁਹਾਡੇ ਘਰ ਪ੍ਰਸ਼ਾਦਾ ਮਨ ਲਵੇ ਪਿਆਰਿਓ ਤੁਸੀਂ ਪ੍ਰਸ਼ਾਦਾ ਉਹਨੂੰ ਸ਼ਰਧਾ ਨਾ ਛਕਾਓ
ਕਹਿੰਦੇ ਬੁਰਕੀ ਤੋੜ ਕੇ ਮੁੱਖ ਵਿੱਚ ਉਹ ਪਾਏਗਾ ਗੁਰੂ ਗੋਬਿੰਦ ਸਿੰਘ ਜੀ, ਕਹਿੰਦੇ ਪਰ ਪਹੁੰਚੇਗੀ ਮੈਨੂੰ। ਇਹ ਮੇਰਾ ਖਾਲਸੇ ਸੱਚੇ ਸੁੱਚੇ ਦਾ ਮੁੱਖ ਮੇਰਾ ਮੁੱਖ ਹੈ, ਖਾਲਸਾ ਮੇਰੋ ਮੁੱਖ ਹੈ, ਅੰਗਾ ਇਹ ਮੇਰਾ ਅੰਗ। ਖਾਲਸੇ ਕਿਉਂ ਸਦ ਸਦ ਸੰਗ। ਹੁਣ ਪੁੱਛੋ ਸਤਿਗੁਰੂ ਫੁੱਲ ਸਟਾਪ, ਲਕੀਰਾਂ ਪਾਤੀਆਂ ਐਂਡ ਜਾਂ ਹੋਰ ਅੱਗੇ? ਕਹਿੰਦੇ ਨਹੀਂ ਹੋਰ ਅੱਗੇ ਜਾਣਾ। ਅਗਾਂਹ ਕਹਿੰਦੇ ਖਾਲਸਾ ਮੇਰੋ ਪਿੰਡ ਪੁਰਾਣ, ਪਿੰਡ ਕਹਿੰਦੇ ਪਿੰਡੇ ਨੂੰ, ਤੇ ਵਿੱਚ ਜਿਹੜੇ ਪੁਰਾਣ ਚੱਲਦੇ ਨੇ ਇਹ ਨਾ ਹੁਣ ਪੁਰਾਣ ਤੇ ਪਿੰਡਾਂ ਵੀ ਕਿਸੇ ਕੰਮ ਨੇ। ਕਹਿੰਦੇ ਖਾਲਸਾ ਮੇਰਾ ਸਰੀਰ ਏ, ਖਾਲਸਾ ਮੇਰੇ ਪ੍ਰਾਣ ਨੇ, ਖਾਲਸਾ ਮੇਰੋ ਪਿੰਡ ਪੁਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਮਹਾਰਾਜ ਜੀ ਹੁਣ ਫੁੱਲ ਸਟਾਪ। ਕਹਿੰਦੇ ਨਹੀਂ ਹੋਰ ਅੱਗੇ, ਖਾਲਸਾ ਮੇਰੋ ਸੱਜਣ ਸੂਰਾ, ਹੁਣ ਹੱਦ ਹੋ ਗਈ ਏ, ਖਾਲਸਾ ਮੇਰੋ ਸਤਿਗੁਰੂ ਪੂਰਾ। ਆਖੋ ਸਤਨਾਮ। ਇੰਨੀ ਵਡਿਆਈ ਖਾਲਸੇ ਦਾ ਜਨਮ ਦਿਹਾੜਾ ਲੰਘਿਆ। ਮੈਂ ਤਾਂ ਇਹ ਦੋ ਮਿੰਟ ਆਪ ਜੀ ਦੇ ਕਿ ਆਪਣੇ ਖਾਲਸੇ ਨੂੰ ਇੰਨੀ ਵਡਿਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ੀ ਏ। ਪਰ ਅਖੀਰ ਤੇ ਇੱਕ ਗੱਲ ਕਹਿੰਦੇ ਆ, ਕਹਿੰਦੇ ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ, ਖਾਲਸਾ ਉਹ ਏ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ, ਜਿਹਨੂੰ ਮੈਂ ਮੰਨਾ। ਹੁਣ ਤੁਸੀਂ ਹੱਥ ਜੋੜ ਕੇ ਕਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਖਾਲਸਾ ਕਿਹਨੂੰ ਮੰਨਦੇ ਹੋ? ਤੇ ਫਿਰ ਨਿਸ਼ਾਨੀਆਂ ਦੱਸੀਆਂ ਜਿਹੜੀਆਂ ਅੱਜ ਤੁਸੀਂ ਸੁਣ ਰਹੇ ਹੋ। ਨਿਸ਼ਾਨੀਆਂ ਬੜੀਆਂ, ਪਰ ਇੱਕ ਤੇ ਵਿਚਾਰ ਮਹਾਰਾਜ ਜੀ ਸੇਵਾ ਲੈਣ। ਜਿਹੜੀ ਇੱਕ ਨਿਸ਼ਾਨੀ ਅਸੀਂ ਬਾਰ ਬਾਰ ਪੜ੍ਹ ਰਹੇ ਹਾਂ, ਖਾਲਸਾ ਸੋ ਨਿਰਧਨ ਕੋ ਪਾਲੇ। ਇਹ ਨਿਰਧਨ ਨੂੰ ਪਾਲਣਾ ਪੰਜ ਤਰ੍ਹਾਂ ਦਾ ਜੀ, ਅੱਜ ਇੱਕ ਤਰ੍ਹਾਂ ਦਾ, ਅਗਲੀ ਵਾਰੀ ਦੂਸਰੀ ਤਰ੍ਹਾਂ ਦਾ, ਇੰਜ ਵਾਰੀ ਵਾਰੀ ਇਹ ਪ੍ਰਕਰਨ ਜਿੰਨਾ ਵੀ ਸਮਾਂ ਮਹਾਰਾਜ ਜੀ ਨੇ ਸੇਵਾ ਲੈਣੀ ਹੋਈ। ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ, ਖਾਲਸਾ ਕੌਣ ਏ? ਸਤਿਗੁਰੂ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ। ਤੁਸੀਂ ਕਿਹਨੂੰ ਮੰਨਦੇ ਹੋ? ਤੇ ਫਿਰ ਖਾਲਸੇ ਦੇ ਗੁਣ ਦੱਸੇ ਨੇ, ਜਿਨ੍ਹਾਂ ਨੇ ਧਿਆਨ ਨਾਲ ਸੁਣੇ ਹੋਣਗੇ। ਮੁਬਾਰਕ ਇੱਕ ਵਾਰੀ ਫਿਰ ਦਾਸ ਪੜ੍ਹ ਰਿਹਾ, ਜ਼ਰੂਰ ਧਿਆਨ

ਨਿਸ਼ਾਨੀ ਬਿਆਨ ਕਰ। ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜੇ ਹੈ ਲਾਗੇ, ਖਾਲਸਾ ਸੋਏ ਪਰ ਦ੍ਰਿਸ਼ਟ ਤਿਆਗੇ, ਖਾਲਸਾ ਸੋਏ ਨਾਮ ਰਤ ਲਾਗੇ, ਖਾਲਸਾ ਸੋਏ ਗੁਰੂ ਹਿਤ ਲਾਵੇ, ਖਾਲਸਾ ਸੋਏ ਸਾਰੂ ਹੀ ਖਾਵੇ। ਪਰ ਕੇਵਲ ਇੱਕ ਗੁਣ ਨੂੰ ਲੈ ਕੇ ਸਤਿਗੁਰੂ ਜੀ ਸੇਵਾ ਲੈਣ, ਖਾਲਸਾ ਕੌਣ ਜਿਹੜਾ ਨਿਰਧਨ ਨੂੰ ਪਾਲੇ, ਤੇ ਪੰਜ ਤਰ੍ਹਾਂ ਦਾ ਜੀ ਨਿਰਧਨ ਨੂੰ ਪਾਲਣਾ, ਅੱਜ ਇੱਕ ਤਰ੍ਹਾਂ ਦਾ ਮਹਾਰਾਜ ਜੀ ਸੇਵਾ ਲੈਣ।

निर्धन को पल ले, निर्धन को पल ले। पांच तरह का निर्धन नु पालना। पहला निर्धन नु पालना गुरु का सिख दसवंध कड़े। सारे झाती पायो, अगां अगां ज्यो प्रकरण आएगा, कोई माया का दसवंध नहीं कड़ सकता। ये नहीं कि वह नहीं निर्धन नु पाल सकता, वह भी पाल सकता। ये अगे प्रकरण आणगे। जेड़े बंदगी वाले महापुरुष सारी जिंदगी जिन्हां ने लिखे लाई होवे गुरु दे, वह भी निर्धन नु केड़े ढंग नाल पालदे ने। उन्हां दा पालना किन्ना कु उच्चा है, असीं किते पहुंच भी नहीं सकदे। उत्थे ਉਹ ਅਗਾਂਹ ਪ੍ਰਕਰਣ ਆਉਣਗੇ। ਅੱਜ ਦਾ ਪ੍ਰਕਰਣ ਪਹਿਲਾ ਨਿਰਧਨ ਨੂੰ ਪਾਲਣਾ, ਗੁਰੂ ਕਾ ਸਿੱਖ ਦਸਵੰਧ ਕੱਢੇ। ਸਾਰੇ ਝਾਤੀ ਪਾਇਓ, ਇਹਦੇ ਵਿੱਚ ਕਮਜ਼ੋਰੀ ਤੇ ਨਹੀਂ। ਔਰ ਦਸਵੰਧ ਕੱਢਣ ਤੋਂ ਬਾਅਦ ਬੜਾ ਸੋਚ ਕੇ ਲਾਵੇ, ਲਾਉਣਾ ਕਿੱਥੇ? ਕਿਸੇ ਗੁਰਦੁਆਰੇ ਦੀ ਕਾਰ ਸੇਵਾ ਲਈ ਦਿੰਦਾ, ਉਹ ਵੀ ਗੁਰੂ ਨੂੰ ਪਹੁੰਚਦਾ। ਲੰਗਰ ਲਈ ਦਿੰਦਾ, ਉਹ ਵੀ ਗੁਰੂ ਨੂੰ ਪਹੁੰਚਦਾ। ਅੱਜ ਕੱਲ੍ਹ ਤੁਹਾਡੇ ਚੋਂ ਕਈ ਬੀਬੀਆਂ ਕਕਾਰਾਂ ਲਈ ਸੇਵਾ ਦਿੰਦੀਆਂ, ਕਕਾਰਾਂ ਲਈ। ਇਹ ਵੀ ਗੁਰੂ ਨੂੰ ਪਹੁੰਚਦਾ।

0: ਅਤ ਗਰੀਬ ਕੋਈ ਵਿਧਵਾ ਹੈ, ਉਹਦੇ ਬੱਚੇ ਦੀ ਪੜ੍ਹਾਈ ਦਾ ਸਾਧਨ ਤੁਸੀਂ ਦਸੰਦ ਵਿੱਚ ਬਣਦੇ ਹੋ, ਇਹ ਵੀ ਗੁਰੂ ਨੂੰ ਪਹੁੰਚਦਾ। ਆਖੋ ਸਤਨਾਮ। ਕਿਸੇ ਗੁਰਦੁਆਰੇ ਲਈ ਦਿਓ, ਉਹ ਵੀ ਗੁਰੂ ਨੂੰ। ਆ ਤਰਨ ਤਾਰਨ ਗਏ ਸੀ 101 ਅਖੰਡ ਪਾਠ ਸਨ ਤੇ ਰਾਤ ਦੀ ਹਾਜ਼ਰੀ ਸੀ। ਅਜੇ 20 ਮਿੰਟ ਸਮਾਂ ਹੈਗਾ ਸੀ ਤੇ ਕਮਰੇ ਚ ਲੈ ਗਏ, ਕੋਈ ਘੜੀ ਚੰਗੀ ਆ ਗਈ। ਤਿੰਨ ਸਰੀਰਾਂ ਦੇ ਦਰਸ਼ਨ ਹੋਏ, ਜਿਨ੍ਹਾਂ ਚੋਂ ਇੱਕ ਸਰੀਰ ਨੇ ਬਾਬਾ ਖੜਕ ਸਿੰਘ ਜੀ ਦੇ ਨਾਲ 5-6 ਸਾਲ ਗ੍ਰਿਸ਼ਤੀ ਚ ਰਹਿੰਦਿਆਂ ਹੋਇਆਂ ਸੇਵਾ ਕੀਤੀ ਤੇ ਚਿਹਰੇ ਤੇ ਵੈਰਾਗ ਇਹਨਾਂ ਦਾਸ ਨੇ ਨੋਟ ਕੀਤਾ ਕਿ ਉਹਦੀ ਅੱਖ ਦੀ ਪਲਕ ਵੀ ਜਿਹੜੀ ਨਾ ਕਿੰਨਾ ਕਿੰਨਾ ਚਿਰ ਝਪਕਦੀ ਨਹੀਂ ਸੀ, ਜਿਹਨੂੰ ਕਹਿੰਦੇ ਨਾ ਸ਼ੇਰ ਅੱਖ ਟਿਕਾਓ। ਨਾਮ ਜਪਣ ਵਾਲੀ ਰੂਹ ਸੀ, ਬੰਦਗੀ ਵਾਲੀ ਰੂਹ ਸੀ, ਵੈਰਾਗ ਸੀ, ਨੇਤਰਾਂ ਚ ਵੀ ਟਿਕਾਓ ਸੀ। ਟਿਕਾਓ ਆਮ ਬੰਦੇ ਅੰਦਰ ਘਬਰਾਹਟ ਹੁੰਦੀ, ਘਬਰਾਹਟ ਕਿਰਪਾ ਹੋ ਜੇ ਕਿਤੇ ਕਿਨਕਾ ਟਿਕ ਜੇ, ਕਿਨਕਾ ਹੀ ਟਿਕ ਜੇ। ਬਣ ਪੜਦੇ ਨਾ ਸੁਮਨੀ ਸਾਹਿਬ, ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ, ਕਿਤਕਾ ਕਰੋ ਕਿਨਕਾ ਹੀ ਨਾਮ ਦਾ ਟਿਕ ਜੇ, ਅਡੋਲ ਅਵਸਥਾ ਮਿਲਦੀ। ਮੈਂ ਕੀ ਦੱਸਾਂ ਤੁਹਾਨੂੰ, ਕੱਲ ਦੀ ਗੱਲ ਕਿ ਪਰਸੋਂ ਦੀ ਇੱਕ ਬੱਚੀ, ਮੈਂ 15 ਮਹੀਨੇ ਦੀ ਹੋਈ, 15 ਨਹੀਂ ਤੇ ਕੋਈ 1.5 ਸਾਲ ਦੀ ਹੋਈ, ਸਾਡਾ ਮੁੰਡਾ ਕਹਿੰਦਾ ਉਹਨੂੰ ਖਿਡਾਉਣ ਡਿਆ ਸੀ, ਕਹਿੰਦਾ ਇਹਦੀਆਂ ਅੱਖਾਂ ਨੂੰ ਵੇਖੋ, ਇਹ ਕਿੰਨਾ ਕਿੰਨਾ ਚਿਰ ਪਲਕ ਝਪਕਦੀ ਨਹੀਂ। ਮੈਂ ਵਾਕਈ ਉਹ ਬੱਚੀ ਆ ਵੇਖਿਆ 1.5 ਸਾਲ ਦੀ ਉਮਰ ਤੇ ਕਿੰਨਾ ਕਿੰਨਾ ਚਿਰ ਨਾ ਐ ਸ਼ੇਰ ਅੱਖ ਨਾਲ। ਮੈਂ ਕਿਹਾ ਇਹ ਵੀ ਪਿਛਲੇ ਜਨਮ ਦੀ ਕੋਈ ਆਖੋ ਸਤਨਾਮ ਪੌੜੀ ਚੜ੍ਹੀ ਬਖਸ਼ਿਸ਼। ਇਹ ਤਰਨ ਤਾਰਨ ਇਸ ਤਰ੍ਹਾਂ ਦਰਸ਼ਨ ਹੋਏ ਤੇ ਫਿਰ ਨਾਲ ਦੇ ਮੈਨੂੰ ਸਾਂਝਿਆਂ ਕਹਿਣ ਲੱਗੇ, ਕਹਿੰਦੇ 6 ਸਾਲ ਬਾਬਾ ਖੜਕ ਸਿੰਘ ਜੀ ਨਾਲ ਰਹੇ, ਕ੍ਰਿਸ਼ਤੀ ਨਾਲ ਨਿਭਾਈ। ਦਾਸ ਨੇ ਕਹਿਤਾ, ਮੈਂ ਕਿਹਾ ਕੋਈ ਬਚਨ ਸੁਣਾਓ ਮਹਾਂਪੁਰਸ਼ਾਂ ਦਾ। ਫਿਰ ਉਹਨਾਂ ਬਚਨ ਸੁਣਾਇਆ, ਕਹਿੰਦੇ ਬਾਬਾ ਖੜਕ ਸਿੰਘ ਜੀ ਇੱਕ ਦਿਨ ਮੈਨੂੰ ਕਹਿਣ ਲੱਗੇ, ਓਏ ਪਾਲਕੀ ਬਣਨੀ, ਸੋਨੇ ਦੇ ਛਤਰ ਝੁਲਣੇ ਨੇ, ਵੋਟੀ ਦੀਆਂ ਵਾਲੀਆਂ ਲੈ ਕੇ ਆਈ ਇੱਕ ਜੋੜੀ। ਕਹਿੰਦਾ ਮੈਂ ਉਦੋਂ ਘਰ ਜਾਵਾਂ, ਮਨ ਇਹੋ ਹੀ ਕਵੇ, ਪਤਾ ਨਹੀਂ ਦਿੰਦੀ ਕਿ ਨਹੀਂ, ਕਲੇਸ਼ ਨਾ ਪੈ ਜਾਏ। ਹਰ ਤਰ੍ਹਾਂ ਦਾ ਹੁੰਦਾ ਸਰੀਰ ਕਈ ਵਾਰੀ। ਕਹਿੰਦਾ ਘਰ ਜਾ ਕੇ ਜਦੋਂ ਗੱਲ ਕੀਤੀ ਤੇ ਮੰਨ ਗਈ, ਦੋ ਜੋੜੇ ਸੀ ਘਰ ਚ ਵਾਲੀਆਂ ਦੇ, ਦੋਵੇਂ ਲੈ ਆਈ, ਇੱਕ ਭਾਰਾ ਸੀ ਤੇ ਇੱਕ ਹੌਲਾ ਸੀ। ਕਹਿੰਦਾ ਮੈਂ ਪੁੱਛਿਆ ਵੀ ਕਿਹੜਾ ਲੈ ਜਾਵਾਂ ਸਵੇਰੇ, ਬਾਬਾ ਜੀ ਨੇ ਮਹਾਂਪੁਰਸ਼ਾਂ ਨੇ ਕਿਹਾ ਤੇ ਕਹਿੰਦੇ ਵੀ ਉਹ ਕਹਿਣ ਲੱਗੀ ਵੀ ਹਲਕਾ ਹੀ ਲੈ ਜਾਓ। ਕਹਿੰਦਾ ਮੈਂ ਘਰੀ ਕਿਹਾ ਵੀ ਤੂੰ ਆ ਦੂਸਰਾ ਦੇ ਭਾਰਾ, ਕਹਿੰਦਾ ਨਾ ਮੰਨੀ, ਨਹੀਂ ਇਹ ਨਹੀਂ ਮੈਂ ਦੇਣਾ ਵੀ ਆ ਦੂਸਰਾ। ਕਹਿੰਦੇ ਮੈਂ ਸ਼ੁਕਰ ਕੀਤਾ ਬਈ ਚਲ ਕੋਈ ਤੇ ਦਿੱਤਾ ਸੂ ਘਰ ਦੀ ਲਹਾਜ, ਇਹਦੇ ਜਾ ਕੇ ਕੀ ਕਹਿੰਦਾ ਜੀ, ਦਿੱਤਾ ਹੀ ਨਹੀਂ ਮਿਲਿਆ। ਕਹਿੰਦੇ ਅਗਲੇ ਦਿਨ ਮੈਂ ਕਾਗਜ਼ ਦੀ ਪੁੜੀ ਚੋ ਜੋੜਾ ਬੰਨਿਆ ਵਾਲੀਆਂ ਦਾ ਤੇ ਮਹਾਂਪੁਰਸ਼ਾਂ ਬਾਬਾ ਜੀ ਦੇ ਬਾਬਾ ਖੜਕ ਸਿੰਘ ਜੀ ਦੇ ਚਰਨਾਂ ਚ ਰੱਖਿਆ ਤੇ ਜੋੜਾ ਵੇਖ ਕੇ ਕਹਿੰਦੇ ਹਲਕਾ ਲਿਆ, ਹਲਕਾ ਲਿਆ, ਕਮਾਈ ਜ਼ਿੰਦਗੀ ਲਾਤੀ ਲਿਖੇ ਦਾਸ ਨੇ ਇਹੋ ਜਿਹਾ ਮਹਾਂਪੁਰਸ਼ ਕੋਈ ਨਹੀਂ ਵੇਖਿਆ ਜਿਹੜਾ ਆਪਣੀ ਪਹਿਲੇ ਜੀਵਨ ਨੂੰ ਸੰਗਤ ਚ ਖੋਲ ਕੇ ਸੁਣਾ ਦੇਵੇ, ਖੋਲ ਕੇ ਸੁਣਾ ਦੇ। ਇਹ ਬਾਬਾ ਖੜਕ ਸਿੰਘ ਜੀ ਦੀ ਬਾਤ ਸੀ। ਆਪਣਾ ਪਹਿਲਾ ਜੀਵਨ ਕਈ ਵਾਰੀ ਖੋਲ ਕੇ ਸੁਣਾ ਦਿੰਦੇ। ਪਊ ਪਿੰਡ ਪਹਿਲੇ ਸੇਵਾ ਉਹਨਾਂ ਨੇ ਕਰਾਈ, ਬਾਬਾ ਖੜਕ ਗੁਰਦੁਆਰਾ ਜਦੋਂ ਸ਼ੁਰੂ ਹੋਇਆ। ਉਹ ਸਾਨੂੰ ਦੱਸਦੇ ਆ ਵੀ ਮੂੜੇ ਤੇ ਬਹਿ ਜਾਂਦੇ ਸੀ ਤੇ ਕਹਿੰਦੇ ਸੀ ਵੀ ਆ ਦੋ ਪਿੰਡ ਛੱਡ ਕੇ ਇੱਕ ਮਾਈ ਏ ਮਾਈ ਸੰਤੀ ਉਹਦੇ ਦਰਸ਼ਨ ਕਰਾਓ। ਕਹਿੰਦੇ ਅਸੀਂ ਕਹਿਣਾ ਬਾਬਾ ਖੜਕ ਸਿੰਘ ਜੀ, ਬਾਬਾ ਜੀ ਤੁਹਾਨੂੰ ਮਾਈ ਨਾਲ ਕੀ ਕੰਮ ਪੈ ਗਿਆ, ਤੁਸੀਂ ਕੀ ਮਾਈ ਦੇ ਕਿਉਂ ਦਰਸ਼ਨ ਕਰ ਲਏ। ਕਹਿੰਦੇ ਨਹੀਂ ਸਾਨੂੰ ਉਹਦੇ ਦਰਸ਼ਨ ਕਰਾਓ ਫਿਰ ਆਪ ਸੁਣਾਉਣਾ। ਕਹਿੰਦੇ ਉਸ ਮਾਈ ਦੇ ਘਰ ਅਸੀਂ ਚਾਰ ਪੰਜ ਜਣਿਆਂ ਨੇ ਰਾਤੀ ਚੋਰੀ ਕੀਤੀ ਸੀ। ਬਾਬਾ ਖੜਕ ਸਿੰਘ ਨੇ ਆਪਣੀ ਗੱਲ ਆਪ ਸੁਣਾਉਣੀ ਬੜੀ ਔਖੀ ਹੈ। ਕਹਿੰਦੇ ਸੰਨ ਲਾਈ ਸੀ ਸੰਨ, ਬਾਬਾ ਖੜਕ ਸਿੰਘ ਨੇ ਆਪ ਵਜਨ ਸੁਣਾਇਆ। ਕਹਿੰਦੇ ਸੰਨ ਲਾਈ ਸੀ, ਕੰਧ ਸੀ ਆਡੀ ਚੌੜੀ, ਸੰਨ ਲਾਈ ਵੀ ਅੱਜ ਇੱਥੇ ਫੌਜ ਦਾ ਸੀ ਕਰਨਲ ਕੇ ਕੌਣ, ਕਹਿੰਦੇ ਇਹਦੀ ਚੋਰੀ ਕਰਨੀ ਹੈ ਤੇ ਸੰਨ ਲਾਈ ਤੇ ਕਹਿੰਦੇ ਅਸੀਂ ਪਹਿਲਾ ਬੰਦਾ ਅੰਦਰ ਭੇਜਿਆ ਸੰਨ ਰਾਹੀਂ, ਚੱਲ ਅੰਦਰ। ਕਹਿੰਦੇ ਅੰਦਰੋਂ ਮਾਈ ਨੇ ਉਹਦੇ ਵਾਲ ਫੜ ਲਏ ਸੀ ਤੇ ਕੰਧ ਨਾਲ ਲੱਤਾਂ ਲਾ ਲਈਆਂ, ਨਾ ਉਹਨੂੰ ਪਿੱਛੇ ਨੂੰ ਆਣ ਦੇਵੇ ਨਾ ਅੱਗੇ ਨੂੰ। ਤੇ ਕਹਿੰਦੇ ਫਿਰ ਕੰਧ ਟੱਪ ਕੇ ਉਹਨੂੰ ਛੁਡਾਇਆ ਤੇ ਕਹਿੰਦੇ ਅਸੀਂ ਉਹ ਮਾਈ ਨੂੰ ਮਿਲਣਾ ਚਾਹੁੰਦੇ ਹਾਂ, ਬੜੀ ਦਲੇਰ ਸੀ ਉਹ ਸਤਨਾਮ ਪਿਆਰੇ। ਕੋਈ ਮਹਾਂਪੁਰਸ਼ ਇੰਜ ਆਪਣੀ ਪਹਿਲੀ ਤੇ ਸੁਣਾ ਕੇ ਕਹਿੰਦੇ ਸੀ, ਕਹਿੰਦੇ ਅਸੀਂ ਚੋਰਾਂ ਦੀ ਨਾਨੀ ਆ, ਬਾਬਾ ਖੜਕ ਬਦਮਾਸ਼ਾਂ ਦੀ ਨਾਨੀ ਆ। ਕਹਿੰਦੇ ਸਭ ਕੁਝ ਚੱਟ ਕੇ ਆਏ ਆ, ਚੱਟ ਕੇ ਕੁਛ ਨੀ ਕਿਤੇ ਵੀ ਤਾਂ ਇੱਧਰ ਆਏ ਆ। ਇੱਧਰ ਫਿਰ ਇਹੋ ਜਿਹੇ ਆਏ ਗੁਰੂ ਦੇ ਬੰਨੇ ਇਹੋ ਜਿਹਾ ਜੀਵਨ ਸੁੱਟ ਤੱਕ ਪਿਆਰਿਓ। ਬਸ ਕਿਆ ਬਾਤ ਹੈ, ਪਹਿਲਾਂ ਸਭ ਕੁਛ ਛੱਡ ਪੜਾ, ਐਸੇ ਗੁਰ ਕੋ ਵਲ ਵਲ ਜਾਈਏ ਆਪ ਮੁਕਤ।
1: ਦਇਆ ਕੇ ਦਇਆਲੀ

ਨਾਮਦੇਵ ਸੱਜਣੋ ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰੇ ਉਹਨੂੰ ਕੋਈ ਵੀ ਆਦਮੀ ਰੋਕ ਨਹੀਂ ਸਕਦਾ। ਕਿਸੇ ਵੀ ਕਾਗਜ਼ੀ ਉਹਦੇ ਵਿੱਚ ਰਿਸ਼ਤਾ ਪਾਵੇ, ਆਹ ਸਾਡੇ ਕਰਮ ਦੇ ਅਸਿੱਧੇ ਹੁਣ ਆਪ ਕੰਮ ਕਰੀਏ ਚੱਜ ਨਾਲ ਤੇ ਵਾਹਿਗੁਰੂ।

ਦੇ ਨਾਮ ਦਾ ਕਦੇ ਨਿਵਾਸ ਨਹੀਂ ਹੋ ਸਕਦਾ। ਨਾਮ ਟਿਕੇਗਾ ਜਿੱਥੇ ਨਿਮਰਤਾ ਹੈ, ਜਿੱਥੇ ਆਪਾ ਪਰਮੇਸ਼ਰ ਪ੍ਰੈਣ ਹੋ ਗਿਆ ਫਿਰ ਨਾਮ ਟਿਕੇਗਾ। ਜਿੱਥੇ ਅਹੰਕਾਰ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾਏ। ਇਸ ਲਈ

ਵਾਹਿਗੁਰੂ ਦੀ ਉਸਤਤੀ ਕਰਦੇ ਹਾਂ। ਹੇ ਵਾਹਿਗੁਰੂ, ਸਭ ਖੰਡ ਬ੍ਰਹਿਮੰਡ, ਇਹ ਧਰਤ ਆਕਾਸ਼, ਕੋਟ ਬ੍ਰਹਿਮੰਡਾਂ ਦੇ ਵਿੱਚ ਤੂੰ ਆਪ ਹੀ ਤਾਂ ਵਸ ਰਿਹਾ, ਕੋਈ ਦੂਸਰਾ ਹੈ ਹੀ ਨਹੀਂ। ਜਿਮੀ ਤੂੰ ਹੀ, ਜਮਾਂ ਤੂੰ ਹੀ, ਮਕੀ ਤੂੰ ਹੀ, ਮਕਾਂ ਤੂੰ ਹੀ, ਅਭੂ ਤੂੰ ਹੀ, ਅਭੈ ਤੂੰ ਹੀ, ਅਸ਼ੂ ਤੂੰ ਹੀ, ਅਸ਼ੈ ਤੂੰ ਹੀ, ਜਤਸਤ ਤੂੰ ਹੀ, ਬਰਤਸਤ ਤੂੰ ਹੀ, ਗਸਤ ਤੂੰ ਹੀ, ਮਸਤ ਤੂੰ ਹੀ। ਤੇ ਆਪ ਜਦੋਂ ਫਿਰ ਉਸਤਤੀ ਕਰਨ ਲੱਗੇ ਅਕਾਲ ਪੁਰਖ ਵਾਹਿਗੁਰੂ ਦੀ, ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੁੜ ਗਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ, ਤੇ ਜਪ ਰਹੇ ਹਨ ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ। ਤੋ ਜਿਨ੍ਹਾਂ ਨੇ ਭਾਈ ਆਪਾ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ, ਉਹ ਫਿਰ ਸਦਾ ਇਹ ਅਰਦਾਸ

ਨਾਮ ਜਪਦਿਆਂ ਜਪਦਿਆਂ ਐਸੀ ਬਿਰਤੀ ਆਪਦੀ ਬ੍ਰਹਮ ਗਿਆਨੀਆਂ ਦੀ ਅਵਸਥਾ ਪ੍ਰਾਪਤ ਹੋਈ ਕਿ ਠਾਕਰਾਂ ਦੇ ਇਸ਼ਨਾਨ ਕਰਨ ਲਈ ਜਲ ਭਰਨ ਗਏ ਤੇ ਮਨ ਵਿੱਚ ਖਿਆਲ ਆਇਆ ਬਈ 42 ਲੱਖ ਜੀ ਜਲ ਮੇਂ ਹੋਤੇ ਬੀਠਲ ਪੈਦਾ ਕਾਹੇ ਕਰੋ। 42 ਲੱਖ ਜੂਨ ਜਲ ਵਿੱਚ ਹੈ, 42 ਲੱਖ ਜੂਨ ਇਸ ਧਰਤ ਆਕਾਸ਼ ਤੇ ਹੈ। ਹੁਣ ਬੀਠਲ ਨੂੰ ਮੈਂ ਵੱਖਰਾ ਕਿਵੇਂ ਭੋਗ ਲਵਾਵਾਂ? ਹੇ ਭਗਵਾਨ, ਹੇ ਈਸ਼ਵਰ, ਹੇ ਵਾਹਿਗੁਰੂ, ਜਿੱਥੇ ਕਿੱਥੇ ਤੂੰ ਹੀ ਤੂੰ ਹੈ, ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ।

ਆਪਣੇ ਪਿਆਰਿਆਂ ਦੀ ਬੈਜ ਸਵਾਰਦਾ, ਰੱਖਿਆ ਕਰਦਾ, ਕਿਉਂਕਿ ਹਜ਼ੂਰ ਦਾ ਬਚਨ ਹੈ, ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ, ਉਹਨਾਂ ਦੇ ਕਾਰਜਾਂ ਵਿੱਚ ਉਹ ਆਪ ਸਹਾਈ ਹੋਇਆ। ਮਨ ਬੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕੋਈ ਪਿਆਰ ਭਾਵਨਾ ਸਿਦਕ ਦੇ ਨਾਲ ਸਿਮਰਨ ਕਰੇ, ਗੁਰੂ ਦਾ ਬਣ ਕੇ ਸਿਮਰਨ ਕਰੇ, ਫਿਰ ਗੁਰੂ ਹਰ ਵੇਲੇ ਉਹਨਾਂ ਦੇ ਨਾਲ ਹੈ, ਆਪ ਰੱਖਿਆ ਕਰਦਾ। ਸਦਨਾ ਭਗਤ ਜੀ ਭਾਵੇਂ ਜਾਤ ਦੇ ਕਸਾਈ ਸਨ, ਪਰ ਆਪ ਨੂੰ ਪ੍ਰੇਮ ਲਗਨ ਸੀ, ਭਗਤੀ ਦਾ ਪਿਆਰ ਸੀ, ਕਿਉਂਕਿ ਜਾਤਾਂ ਤਾਂ ਸੰਸਾਰ ਨੇ ਬਣਾਈਆਂ ਹਨ, ਨਿਰੰਕਾਰ ਨੇ ਨਹੀਂ। ਹਜ਼ੂਰ ਦਾ ਬਚਨ ਹੈ, ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਉ ਨਵੇਂ, ਜਿਨ ਕੀ ਲੇਖੇ ਪਤ ਪਵੇ ਚੰਗੇ ਸੇਈ ਕੇ। ਜਿਹੜੇ ਸੰਸਾਰ ਤੇ ਆ ਕੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰਦੇ ਹਨ, ਮਾਲਕ ਦੇ ਨਿਰਮਲ ਭਉ ਵਿੱਚ ਰਹਿੰਦੇ ਹਨ, ਉਹਨਾਂ ਦੀ ਭਗਤੀ ਕੀਤੀ ਹੋਈ ਗੁਰੂ ਦਰ ਤੇ ਪ੍ਰਵਾਨ ਹੋ ਜਾਂਦੀ ਹੈ। ਇਹਨਾਂ ਦੇ ਭਗਤੀ ਭਾਵ ਪੁਰਬਲੇ ਕਰਮ ਭਗਤੀ ਭਾਵ ਵਾਲੇ ਸਨ। ਜਾਤ ਦੇ ਕਸਾਈ ਹੋਣ ਦੇ ਬਾਵਜੂਦ ਵੀ ਜਿੱਥੇ ਕੋਈ ਸਤਸੰਗ ਹੋਵੇ, ਮਹਾਂਪੁਰਖਾਂ ਦੀ ਸੰਗਤ ਮਿਲੇ, ਉੱਥੇ ਬੜੇ ਪਿਆਰ ਦੇ ਨਾਲ ਕਰਨੀ। ਸਮਾਂ ਬੀਤਦਾ ਗਿਆ, ਪਿਤਾਂਬਰ ਦਾ ਜੋ ਕੰਮ ਸੀ ਉਹ ਹੈ ਮਾਸ ਵੇਚਣਾ। ਇੱਕ ਸਾਧੂ ਨੇ ਇਹਨਾਂ ਨੂੰ ਸਾਲਗ੍ਰਾਮ ਦਿੱਤਾ। ਸਦਨਾ ਜੀ ਨੇ ਇਸ ਸਾਲਗ੍ਰਾਮ ਨੂੰ ਆਪਣਾ ਭਗਵਾਨ ਹਾਜ਼ਰ ਨਾਜ਼ਰ ਸਮਝ ਕੇ ਸਿਰਫ ਪੂਜਿਆ ਹੀ ਨਹੀਂ, ਆਪਣੀ ਤਕੜੀ ਦਾ ਵੱਟਾ ਵੀ ਬਣਾ ਲਿਆ ਕਿ ਜੇ ਘੱਟ ਤੋਲਾਂ ਤਾਂ ਭਗਵਾਨ ਮੇਰੇ ਕੋਲ ਬੈਠਾ, ਮੇਰੇ ਭਲੇ ਬੁਰੇ ਕੰਮਾਂ ਨੂੰ ਹਰ ਵੇਲੇ ਤੱਕ ਰਿਹਾ। ਆਪ ਹਰ ਵੇਲੇ ਸੱਚੇ ਦਿਲੋਂ ਮਾਲਕ ਦਾ ਸਿਮਰਨ ਵੀ ਕਰਦੇ ਹਨ ਤੇ ਆਪਣਾ ਸੰਸਾਰਕ ਕਾਰ ਵਿਹਾਰ ਵੀ ਕਰਦੇ ਹਨ, ਕਿਉਂਕਿ ਕਾਰ ਵਿਹਾਰ ਜਿਹੋ ਜਿਹਾ ਕੋਈ ਕਾਰ ਵਿਹਾਰ ਕਰਦਾ ਉਹ ਜਿਹਾ ਉਸਦਾ ਨਾਮ ਪੈ ਜਾਂਦਾ। ਜਿਵੇਂ ਕੋਈ ਬਜਾਜੀ ਵੇਚਦਾ ਤਾਂ ਬਜਾਜ ਹੋ ਗਿਆ। ਭਗਤ ਕਬੀਰ ਜੀ ਕੱਪੜੇ ਦੀ ਬੁਣਤੀ ਦਾ ਕੰਮ ਕਰਦੇ ਸਨ, ਜੁਲਾਇਆ ਕਰਕੇ ਨਾਮ ਮਸ਼ਹੂਰ ਹੋ ਗਿਆ। ਭਗਤ ਰਵਿਦਾਸ ਜੀ ਚਮਾਰ ਦਾ ਕੰਮ ਕਰਦੇ ਸਨ, ਚਮਾਰ ਕਰਕੇ ਪ੍ਰਸਿੱਧ ਹੋ ਗਏ। ਨਾਮਦੇਵ ਜੀ ਸ਼ਿੰਭੇ ਸਨ, ਕੱਪੜੇ ਸਿਉਣ ਵਾਲੇ ਸਨ, ਲੋਕੀ ਸ਼ਿੰਭਾ ਕਰਕੇ ਪੁਕਾਰਨ ਲੱਗੇ। ਸਦਨਾ ਕਸਾਈ ਬੇਸ਼ੱਕ ਮਾਸ ਵੇਚਦਾ ਸੀ, ਪਰ ਮਨ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਹੋਇਆ। ਲੋਕ ਬੜੀ ਈਰਖਾ ਕਰਦੇ ਹਨ, ਸ਼ੰਕਾਵਾਦੀਆਂ ਨੇ ਕਈ ਤਰ੍ਹਾਂ ਦੇ ਚਰਚੇ ਕਰਨੇ, ਭਈ ਇਹ ਸਾਲਗ੍ਰਾਮ ਨੂੰ ਵੱਟੇ ਦੀ ਥਾਂ ਤੇ ਵਰਤ ਕੇ ਸਾਰਾ ਦਿਨ ਮਾਸ ਵੇਚਦਾ ਰਹਿੰਦਾ, ਕਿਤਨੀ ਬੇਅਦਬੀ ਕਰਦਾ। ਇੱਕ ਸੰਤ ਨੇ ਆ ਕੇ ਸਦਨੇ ਨੂੰ ਕਿਹਾ, ਬਈ ਇਹ ਸਾਲਗ੍ਰਾਮ ਮੈਨੂੰ ਦੇ ਦੇ, ਤੂੰ ਵੱਟੇ ਨਾਲ ਮਾਸ ਤੋਲ ਲਿਆ ਕਰ ਤੇ ਮੈਂ ਇਹਦੀ ਪੂਜਾ ਕਰਿਆ ਕਰਾਂਗਾ। ਰੱਬ ਦੇ ਰੰਗ ਵਿੱਚ ਰੱਤੇ ਹੋਏ ਭਗਤ ਸਦਨਾ ਜੀ ਸਮਝ ਗਏ, ਭਈ ਇਹ ਸਾਲਗ੍ਰਾਮ ਲੈ ਜਾਣਾ ਚਾਹੁੰਦਾ, ਚਲੋ ਲੈ ਜਾਏ, ਕੋਈ ਗੱਲ ਨਹੀਂ, ਦੇ ਦਿੱਤਾ। ਸਾਧੂ ਨੇ ਜਾ ਕੇ ਇਸ਼ਨਾਨ ਕਰਾਇਆ, ਮੰਤਰ ਪੜ੍ਹੇ, ਪੂਜਾ ਕੀਤੀ, ਬੜੇ ਸੋਹਣੇ ਧੂਫ ਦਿਖਾਏ। ਜੋ ਕੁਝ ਵੀ ਕਰ ਸਕਦਾ ਸੀ ਕਰਮ ਕਾਂਡ ਕੀਤੇ। ਰਾਤ ਨੂੰ ਜਦੋਂ ਸੁੱਤਾ ਤਾਂ ਸਾਲਗ੍ਰਾਮ ਨੇ ਆ ਕੇ ਆਖਿਆ, ਬਈ ਮੈਂ ਤਾਂ ਬੜਾ ਖੁਸ਼ ਸਾਂ ਸਦਨੇ ਦੇ ਪਾਸ, ਤੂੰ ਮੈਨੂੰ ਉਥੋਂ ਚੁੱਕ ਕੇ ਕਿਉਂ ਲਿਆਇਆ।
ਤੂੰ ਮੇਰੇ ਭਗਤ ਕੋਲੋਂ ਮੈਨੂੰ ਕਿਉਂ ਵਿਛੋੜਿਆ। ਜਦੋਂ ਇਹ ਆਵਾਜ਼ ਇਸ ਸੰਤ ਨੂੰ ਆਈ, ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ, ਮਨ ਵਿੱਚ ਪਛਤਾਵਾ ਕੀਤਾ ਵੀ ਕਦੋਂ ਦਿਨ ਚੜ੍ਹੇ ਤੇ ਮੈਂ ਇਹ ਸਾਲਗ੍ਰਾਮ ਵਾਪਸ ਕਰਕੇ ਆਵਾਂ, ਕਿਤੇ ਕੋਈ ਮੈਨੂੰ ਸ਼ਰਾਪ ਹੀ ਨਾ ਲੱਗ ਜਾਵੇ। ਸਵੇਰੇ ਆ ਕੇ ਸਾਲਗ੍ਰਾਮ ਵਾਪਸ ਕੀਤਾ, ਮਾਫੀ ਮੰਗੀ ਭਗਤ ਸਦਨਾ ਜੀ ਤੋਂ ਤੇ ਭਗਤ ਸਦਨਾ ਜੀ ਨੂੰ ਸਾਰਾ ਰਾਤ ਦਾ ਸੁਪਨਾ ਦੱਸ ਦਿੱਤਾ। ਤਾਂ ਅੱਜ ਸਦਨਾ ਜੀ ਦਾ ਮਨ ਹੋਰ ਸਿਮਰਨ ਵੱਲ ਜੁੜ ਗਿਆ। ਵੇਖਿਆ ਬਈ ਹਰ ਵੇਲੇ ਪਰਮੇਸ਼ਰ ਮੈਨੂੰ ਵੇਖ ਰਿਹਾ, ਮੇਰੇ ਨਾਲ ਹੈ। ਹੁਣ ਮਾਸ ਵੇਚਣਾ ਵੀ ਆਪ ਦਾ ਜੀ ਨਹੀਂ ਲੱਗਦਾ। ਨੇਤ ਦੇ ਨਾਲ ਸ਼ਹਿਰ ਦੇ ਇੱਕ ਵੱਡੇ ਬੰਦੇ ਨੇ ਆਖਿਆ, ਸਦਨਿਆ ਮਾਸ ਦੀ ਲੋੜ ਸੀ ਭਾਈ। ਕਹਿਣ ਲੱਗਾ, ਜੀ ਮੈਂ ਤਾਂ ਹੁਣ ਵੇਚ ਬੈਠਾ ਹਾਂ ਤੇ ਹੁਣ ਕੱਲ ਬੱਕਰਾ ਬਣਾਵਾਂਗਾ ਤੇ ਲੈ ਲੈਣਾ। ਆਖਿਆ, ਨਹੀਂ ਮੈਨੂੰ ਤਾਂ ਹੁਣ ਲੋੜ ਹੈ। ਮਨ ਵਿੱਚ ਸੋਚਿਆ ਬਈ ਚਲੋ ਕੁਝ ਹਿੱਸਾ ਬੱਕਰੇ ਦਾ ਕੱਟ ਕੇ ਇਸ ਨੂੰ ਦੇ ਦਿੰਦੇ ਹਾਂ ਤੇ ਬਾਕੀ ਕੱਲ ਵੇਚ ਲਵਾਂਗੇ, ਮਾਰਾਂਗੇ ਨਹੀਂ ਤਾਂ ਕਿ ਮੁਸ਼ਕ ਨਾ ਜਾਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸ਼ਾਮ ਦਾ ਸਮਾਂ ਹੈ, ਛੁਰੀ ਲੈ ਕੇ ਸਦਨਾ ਜਦੋਂ ਬੱਕਰੇ ਨੂੰ ਵੱਢਣ ਗਿਆ ਨਾ, ਭਾਈ ਇੱਕ ਲੱਤ ਵੱਢ ਕੇ ਦੇ ਦਿੰਦੇ ਹਾਂ ਤਾਂ ਬੱਕਰਾ ਖਿੜ ਖਿੜਾ ਕੇ ਹੱਸ ਪਿਆ। ਤੇ ਜਦੋਂ ਹੱਸਿਆ ਤੇ ਫਿਰ ਨਾਲ ਹੀ ਆਖਿਆ, ਸਦਨਿਆ ਅੱਜ ਨਵੀਂ ਭਾਜੀ ਪਾਉਣ ਲੱਗਿਆ ਮੇਰੇ ਨਾਲ। ਸਦਨਾ ਹੈਰਾਨ ਹੋ ਗਿਆ ਵੀ ਜਾਨਵਰ ਬੋਲ ਰਿਹਾ, ਕਿਉਂ ਨਵੀਂ ਭਾਜੀ ਕਿਹੜੀ ਪਾਉਣ ਲੱਗਾ ਭਾਈ। ਤੇ ਬੱਕਰਾ ਕਹਿਣ ਲੱਗਾ ਬਈ ਅੱਗੇ ਕਈ ਵਾਰੀ ਮੈਂ ਕਸਾਈ ਬਣਿਆ ਤੇ ਤੂੰ ਬੱਕਰਾ ਬਣਿਆ, ਕਦੀ ਤੂੰ ਕਸਾਈ ਤੇ ਮੈਂ ਬੱਕਰਾ। ਇਹ ਤਾਂ ਭਾਈ ਸਾਹਿਬ ਆਪਣਾ ਤੁਰਿਆ ਆ ਰਿਹਾ ਕਈਆਂ ਜਨਮਾਂ ਦਾ, ਪਰ ਅੱਜ ਤੂੰ ਨਵੀਂ ਭਾਜੀ ਪਾਉਣ ਲੱਗਿਆ, ਮੇਰੀ ਇੱਕ ਲੱਕ ਵੱਢ ਕੇ ਦੇ ਦੇਗਾ ਤੇ ਮੈਂ ਸਾਰੀ ਰਾਤ ਤੜਫਦਾ ਰਵਾਂਗਾ ਤੇ ਅਗਲੇ ਜਨਮ ਵਿੱਚ ਤੈਨੂੰ ਵੀ ਇਹ ਪਾਪ ਭੁਗਤਣਾ ਪਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਗਤ ਸਦਨਾ ਜੀ ਨੂੰ ਗਿਆਨ ਹੋ ਗਿਆ ਕਿ ਜੀਵ ਹੱਤਿਆ ਨਹੀਂ ਕਰਨੀ, ਪਰ ਮਜਬੂਰੀ ਸੀ। ਪਿਤਾ ਪਿਤਾਮਰਾਂ ਦਾ ਜਿਹੜਾ ਕੰਮ ਤੁਰਿਆ ਆਉਂਦਾ ਸੀ, ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ, ਅੱਜ ਇਹ ਮਾਸ ਵੇਚਣਾ ਛੱਡ ਦਿੱਤਾ ਤੇ ਪ੍ਰਭੂ ਭਗਤੀ ਵਿੱਚ ਲੱਗ ਗਿਆ। ਅਵਸਰ ਲੱਜਿਆ ਰਾਖ ਲੇਹੋ ਸਦਨਾ ਜਨ ਤੋਰਾ।

ਯਾਰ ਖੜੀ ਸੀ ਜੋ ਬੇਨਤੀ ਕਰਕੇ ਆਪਣੇ ਅੰਦਰ ਲੈ ਆਈ, ਮਹਾਰਾਜ ਆਓ ਇੱਥੇ ਹੀ ਛਕ ਲਓ ਪ੍ਰਸ਼ਾਦ ਤੇ ਰਾਤ ਹੁਣ ਕਿੱਥੇ ਜਾਓਗੇ, ਰਾਤ ਵੀ ਇੱਥੇ ਹੀ ਗੁਜ਼ਾਰ ਲਓ। ਬੜੇ ਪਿਆਰ ਦੇ ਨਾਲ ਭੋਜਨ ਤਿਆਰ ਕੀਤਾ। ਭਗਤ ਸਧਨਾ ਜੀ ਜਦੋਂ ਛਕਣ ਲੱਗੇ ਤਾਂ ਕੋਲ ਬਹਿ ਕੇ ਪੱਖੇ ਦੀ ਸੇਵਾ ਕਰ ਰਹੀ ਹੈ, ਜਿਵੇਂ ਪਤਨੀ ਆਪਣੇ ਪਤੀ ਦੀ ਸੇਵਾ ਕਰਦੀ ਹੈ, ਪਰ ਅੰਦਰ ਇਸ ਦੇ ਜ਼ਹਿਰ ਭਰਿਆ ਹੋਇਆ ਸੀ। ਇਸ ਦੀ ਉਮਰ ਛੁਟੇਰੀ ਹੈ, ਆਦਮੀ ਇਸ ਦਾ ਵਡੇਰੀ ਉਮਰ ਦਾ ਸੀ ਤੇ ਰੋਗੀ ਸੀ, ਜਿਸ ਕਰਕੇ ਇਸ ਦਾ ਮਨ ਬੇਈਮਾਨ ਹੋ ਗਿਆ। ਸੰਤ ਜੀ ਹੁਣ ਕਿੱਧਰ ਜਾਓਗੇ, ਇੱਥੇ ਹੀ ਰਾਤ ਕੱਟ ਲਓ ਨਾ। ਵਿਛਾਈ ਕਰ ਦਿੱਤੀ। ਭਗਤ ਸਧਨਾ ਜੀ ਪ੍ਰਭੂ ਸਿਮਰਨ ਵਿੱਚ ਜੁੜੇ ਹੋਏ ਅੱਜ ਇੱਥੇ ਆਰਾਮ ਕਰਨ ਲੱਗੇ ਤਾਂ ਅੱਧੀ ਰਾਤ ਨੂੰ ਹਾਰ ਸ਼ਿੰਗਾਰ ਕਰਕੇ ਆ ਗਈ। ਕਹਿਣ ਲੱਗੀ, ਆਪ ਆਏ ਹੋ ਤਾਂ ਹੁਣ ਮੇਰੀ ਵੀ ਸ਼ਰਧਾ ਪੂਰੀ ਕਰੋ। ਕਾਮਾਤੁਰ ਹੋ ਕੇ ਹਾਵ ਭਾਵ ਕਰਨ ਲੱਗੀ ਤੇ ਭਗਤ ਸਧਨਾ ਜੀ ਝੱਟ ਉੱਠ ਕੇ ਖੜੇ ਹੋ ਗਏ। ਆਖਿਆ, ਤੂੰ ਤਾਂ ਮੇਰੀ ਭੈਣ ਹੈ ਤੇ ਭੈਣ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਤੂੰ ਮੇਰੀ ਭੈਣ ਦੇ ਬਰਾਬਰ ਹੈ, ਅਸੀਂ ਇਸ ਨਰਕ ਵਿੱਚ ਨਹੀਂ ਪੈ ਸਕਦੇ। ਉਹ ਮਨ ਵਿੱਚ ਉਸਨੇ ਸੋਚਿਆ, ਬਈ ਸ਼ਾਇਦ ਮੇਰੇ ਬਿਮਾਰ ਪਤੀ ਨੂੰ ਵੇਖ ਕੇ ਡਰ ਗਏ, ਇਹ ਡਰ ਗਏ ਹਨ ਮੇਰੇ ਬਿਮਾਰ ਪਤੀ ਨੂੰ ਵੇਖ ਕੇ। ਝੱਟ ਜਾ ਕੇ ਆਪਣੇ ਪਤੀ ਦਾ ਸਿਰ ਵੱਢ ਦਿੱਤਾ ਤੇ ਸਿਰ ਲੈ ਕੇ ਆਈ। ਕਹਿਣ ਲੱਗੀ, ਸੰਤ ਜੀ ਇਸੇ ਦਾ ਹੀ ਡਰ ਸੀ ਨਾ, ਆ ਮੈਂ ਮਾਰ ਦਿੱਤਾ, ਕਿਉਂਕਿ ਨਿੱਤ ਦਾ ਰੋਗੀ ਹੈ, ਇਸਨੇ ਮਰਨਾ ਹੀ ਸੀ, ਹੁਣ ਮੈਂ ਤੁਹਾਡੇ ਨਾਲ ਸਾਧੂਆਂ ਵਾਲੇ ਕੱਪੜੇ ਪਾ ਕੇ ਮੈਂ ਤੁਹਾਡੇ ਨਾਲ ਜ਼ਿੰਦਗੀ ਬਿਤਾਵਾਂਗੀ। ਭਗਤ ਸਧਨਾ ਜੀ ਜਾਣ ਗਏ ਕਿ ਪਤਾ ਨਹੀਂ ਕਿਸ ਜਨਮ ਦਾ ਪਾਪ ਦਾ ਬਦਲਾ ਇਹ ਸਾਹਮਣੇ ਆ ਰਿਹਾ। ਕਲੰਕਣੀ ਹੈ ਸਾਨੂੰ ਹੱਥ ਨਾ ਲਾਵੀ, ਦੁਸ਼ਟਨੀਏ ਤੇਰਾ ਸੰਸਾਰ ਤੇ ਆਇਆ ਤ੍ਰਿਗ ਹੈ, ਜਿਹੜੇ ਆਪਣੇ ਜੀਵਨ ਨੂੰ ਪਵਿੱਤਰ ਨਹੀਂ ਰੱਖਦੇ ਉਹਨਾਂ ਦਾ ਤ੍ਰਿਗਕਾਰ ਹੈ ਸੰਸਾਰ ਤੇ ਆਉਣਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬੜੇ ਤਰਲੇ ਲਏ, ਬੜੀਆਂ ਮਿੰਨਤਾਂ ਕੀਤੀਆਂ, ਪਰ ਭਗਤ ਜੀ ਨੂੰ ਕ੍ਰੋਧ ਆ ਗਿਆ। ਚੰਡਾਲਨੀ ਹੈ ਕੱਲ ਜੁਗਣੇ, ਅੱਗੇ ਹੀ ਮੈਂ ਪਾਪਾਂ ਦਾ ਭਾਗੀ ਹਾਂ, ਦਰ ਬਦਰ ਠੋਕਰਾਂ ਖਾ ਰਿਹਾ, ਭਗਵਾਨ ਦੇ ਦੁਆਰ ਤੇ ਆਪਣੇ ਮੰਦੇ ਕਰਮਾਂ ਦੀ ਮਾਫੀ ਲੈਣ ਲਈ ਚੱਲਿਆ, ਬਖਸ਼ਿਸ਼ ਲੈਣ ਲਈ ਚੱਲਿਆ। ਕਹਿਣ ਲੱਗੀ, ਜੇ ਤੂੰ ਮੇਰੀ ਗੱਲ ਨਾ ਮੰਨੇਗਾ ਤਾਂ ਫਿਰ ਤੂੰ ਜਾ ਇੱਥੋਂ ਵੀ ਨਹੀਂ ਸਕਦਾ। ਭਗਤ ਜੀ ਝੱਟ ਬਾਹਰ ਨਿਕਲਣ ਲੱਗੇ ਤਾਂ ਇਸਨੇ ਚੀਕ ਚਿਹਾੜਾ ਪਾ ਲਿਆ, ਵੇ ਲੋਕੋ ਮੈਂ ਲੁੱਟੀ ਗਈ, ਮੈਂ ਮਾਰੀ ਗਈ, ਮੇਰੇ ਪਤੀ ਨੂੰ ਕਤਲ ਕਰਕੇ ਮੇਰਾ ਜਨਮ ਭ੍ਰਿਸ਼ਟ ਕਰਨਾ ਚਾਹੁੰਦਾ ਸੀ ਇਹ ਸੰਤ, ਤੇ ਹੁਣ ਭੱਜਣ ਲੱਗਾ। ਲੋਕ ਇਕੱਠੇ ਹੋ ਗਏ ਮਹੱਲੇ ਦੇ, ਫੜ ਲਿਆ। ਭਗਤ ਜੀ ਰੱਬ ਦੇ ਰੰਗ ਵਿੱਚ ਮਸਤ ਹੋਏ ਹੋਏ, ਬਈ ਵੇਖੋ ਨਿਰੰਕਾਰ ਕੀ ਕਰਦਾ, ਉਹਦਾ ਸਿਮਰਨ ਜੋ ਕਰਦੇ ਹਾਂ ਉਹਦੇ ਬਦਲੇ ਸਾਨੂੰ ਕੀ ਦਿੰਦਾ। ਪਕੜ ਕੇ ਲੋਕਾਂ ਨੇ ਹਾਕਮ ਦੇ ਹੱਥ ਵਿੱਚ ਦੇ ਦਿੱਤਾ ਤੇ ਉਸ ਹਾਕਮ ਨੇ ਇੱਕ ਨਹੀਂ ਸੋਚੀ, ਦੋ ਨਹੀਂ ਸੋਚੀ, ਕੁਛ ਨਹੀਂ ਸੋਚਿਆ। ਕਹਿਣ ਲੱਗਾ, ਇਸ ਨੂੰ ਦੀਵਾਰ ਦੇ ਵਿੱਚ ਚਿਣ ਦਿਓ। ਜਾਂ ਚਿਣਨ ਲੱਗੇ ਤਾਂ ਹੋਰ ਭਗਤ ਸਧਨਾ ਦੇ ਮਨ ਵਿੱਚ ਇੱਕ ਖਿਆਲ ਆਇਆ, ਭਗਵਾਨ ਨੂੰ ਮਿਹਣਾ ਮਾਰਨ ਲੱਗਾ। ਨਿਰਪ ਕੰਨਿਆ ਕੇ ਕਾਰਨੇ ਇੱਕ ਪਇਓ ਭੇਖਦਾਰੀ, ਕਾਮਾਰਤੀ ਸੁਹਾਰਤੀ ਵਾਂਕੀ ਪੈਜ ਸਵਾਰੀ। ਇੱਕ ਨਿਰਪ ਕੰਨਿਆ ਦੇ ਕਾਰਨੇ ਇੱਕ ਤਿਰਖਾਨ ਨੇ ਵਿਸ਼ਨੂੰ ਦਾ ਰੂਪ ਬਣਾਇਆ ਸੀ, ਪਖੰਡੀ ਬਣਿਆ ਸੀ, ਪੂਜਾ ਬਣਾਈਆਂ ਲੱਕੜਾਂ ਦੀਆਂ, ਤੇ ਤੂੰ ਉਸ ਲੜਕੀ ਦਾ ਪਿਆਰ ਵੇਖ ਕੇ ਉਸ ਤ੍ਰਿਖਾਣ ਦੇ ਅੰਦਰ ਆ ਕੇ ਵਸ ਕੇ
ਤੂੰ ਪ੍ਰਤੱਖ ਦਰਸ਼ਨ ਦਿੱਤੇ ਸਨ, ਉਹ ਤਾਂ ਭੇਖ ਤਾਰੀ ਸੀ, ਉਹਦੀ ਰੱਖਿਆ ਕੀਤੀ ਤੇ ਮੇਰੀ ਨਹੀਂ ਕਰ ਰਿਹਾ। ਫਿਰ ਵੀ ਜਦੋਂ ਕੁਝ ਨਹੀਂ ਬਣਿਆ ਤਾਂ ਫਿਰ ਭਗਵਾਨ ਨੂੰ ਮਿਹਣਾ ਮਾਰਿਆ ਵੀ ਤੇਰਾ ਨਾਮ ਜਪ ਕੇ ਵੀ ਜੇ ਕਰਮ ਨਾਸ਼ ਨਹੀਂ ਹੋਣੇ ਤਾਂ ਫਿਰ ਤੇਰੇ ਨਾਮ ਜਪਣ ਦਾ ਕੀ ਫਾਇਦਾ ਹੈ। ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਜੇ ਗਿੱਧਲਾਂ ਕੋਲੋਂ ਡਰਨਾ ਹੈ ਤਾਂ ਫਿਰ ਉਹ ਸ਼ੇਰ ਕਾਹਦਾ ਹੋਇਆ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਹੁਣ ਦੀਵਾਰ ਚਿਣੀ ਜਾ ਰਹੀ ਹੈ, ਤਿਉਂ ਤਿਉਂ ਕਹੀ ਜਾ ਰਿਹਾ, ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ। ਇੱਕ ਸ਼ਾਂਤੀ ਬੂੰਦ ਲਈ ਚਾਤਰਕ ਕਿਤਨਾ ਤੜਫਦਾ ਹੈ, ਪਰ ਜੇ ਉਹ ਮਰ ਜਾਵੇ ਪਿਆਸਾ ਤੇ ਫਿਰ ਉਸਨੂੰ ਚੁੱਕ ਕੇ ਸਾਗਰ ਵਿੱਚ ਸੁੱਟ ਦੇਈਏ ਤਾਂ ਕਿਹੜਾ ਫਾਇਦਾ ਹੈ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਉ, ਬੂਡ ਮੂਏ ਨੌਕਾ ਮਿਲੇ ਕਹੁ ਕਾਹੇ ਚਗਾਵੋ। ਜੇ ਡੁੱਬ ਜਾਵੇ ਮਨੁੱਖ ਨਦੀ ਵਿੱਚ ਤੇ ਫਿਰ ਬਾਅਦ ਵਿੱਚ ਉਹਨੂੰ ਬੇੜੀ ਦੇਈਏ ਤਾਂ ਕੀ ਫਾਇਦਾ ਹੈ? ਤੇ ਜਦੋਂ ਵੇਖਿਆ ਨਾ ਹੁਣ ਥੋੜੀ ਜਿਹੀ ਦੀਵਾਰ ਦੋ ਕੁ ਇੱਟਾਂ ਲੱਗਣਗੀਆਂ ਤੇ ਮੂੰਹ ਲੁਕ ਜਾਏਗਾ ਤੇ ਹੁਣ ਸਾਰਾ ਸਿਮਰਨ ਦਾ ਭਜਨ ਦਾ ਜਿਹੜਾ ਮਨ ਵਿੱਚ ਅਹੰਕਾਰ ਆਇਆ ਸੀ ਨਾ ਉਹ ਸਾਰਾ ਟੁੱਟ ਗਿਆ। ਹੇ ਨਿਰੰਕਾਰ, ਮੈਂ ਭੁੱਲ ਗਿਆ, ਮੈਂ ਤਾਂ ਗੁਨਾਹਗਾਰ ਹਾਂ, ਮੈਂ ਇਹ ਤੈਨੂੰ ਮਿਹਣੇ ਮਾਰਨ ਲੱਗ ਗਿਆ, ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਿਆ ਰਾਖ ਲਿਓ ਸਦਨਾ ਜਨ ਤੋਰਾ। ਜਦੋਂ ਕਿਹਾ ਨਾ ਮੈਂ ਨਹੀਂ, ਕਿਉਂਕਿ ਜਦੋਂ ਮੈਂ ਆ ਗਈ ਉਦੋਂ ਫਿਰ ਹਿਸਾਬ ਹੈ। ਉਚਾਰਨ ਕਰੋ ਸ੍ਰੀ ਬਾਬਾ ਆਨੰਦ ਸਿੰਘ ਜੀ ਮਹਾਰਾਜ। ਕਲੇਰਾਂ ਵਾਲਿਆਂ ਦੇ ਪਾਸ ਇੱਕ ਸੰਤ ਸਮਾਗਮ ਹੋਇਆ, ਮਹਾਂਪੁਰਸ਼ਾਂ ਦਾ, ਪੂਰਨ ਬ੍ਰਹਮ ਗਿਆਨੀਆਂ ਦਾ ਇਕੱਠ ਹੋਇਆ ਤੇ ਫਿਰ ਬਾਬਾ ਜੀ ਕਹਿਣ ਲੱਗੇ, ਭਾਈ ਸਦਨੇ ਨੇ ਸਿਮਰਨ ਕੀਤਾ ਸੀ, ਨਾਮ ਜਪਿਆ ਸੀ, ਪਰ ਉਸ ਨੂੰ ਸਜ਼ਾ ਕਿਉਂ ਮਿਲੀ ਦੱਸੋ। ਤਾਂ ਸਾਰੇ ਮਹਾਂਪੁਰਖ ਕਹਿਣ ਲੱਗੇ, ਮਹਾਰਾਜ ਫਿਰ ਇਸਦਾ ਜਵਾਬ ਜੇ ਤੁਸੀਂ ਦਿਓ ਤਾਂ ਬੜੀ ਕਿਰਪਾ ਹੋਵੇਗੀ, ਕਿਉਂਕਿ ਜਾਣਦੇ ਸਨ ਭਾਈ ਸਾਰਿਆਂ ਸੰਤਾਂ ਵਿੱਚੋਂ ਸ਼੍ਰੋਮਣੀ ਸੰਤ ਹਨ, ਪੂਰਨ ਬ੍ਰਹਮ ਗਿਆਨੀ ਹਨ, ਜੋ ਪ੍ਰਤੱਖ ਗੁਰੂ ਨਾਨਕ ਨੂੰ ਰੋਜ਼ ਭੋਗ ਲਵਾਇਆ ਕਰਦੇ ਸਨ। ਮਹਾਰਾਜ ਆਪ ਕਿਰਪਾ ਕਰੋ, ਸਦਨੇ ਨੂੰ ਕਿਉਂ ਸਜ਼ਾ ਮਿਲੀ? ਤਾਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਸਦਨੇ ਨੂੰ ਤਾਂ ਸਜ਼ਾ ਮਿਲੀ ਜੇ ਆਪ ਬਣਿਆ, ਅਕਾਲ ਪੁਰਖ ਵਾਹਿਗੁਰੂ ਨੂੰ ਈਸ਼ਵਰ ਨੂੰ ਮਿਹਣਾ ਮਾਰਿਆ ਬਈ ਨਿਰਪ ਕੰਨਿਆ ਕੇ ਕਾਰਨੇ ਇੱਕ ਭਇਓ ਵੇਖਦਾਰੀ, ਕਾਮਾਰਤੀ ਸਵਾਰਥੀ ਵਾਂਕੀ ਪੈ ਜੀ ਸਵਾਰੀ, ਮੈਂ ਤਾਂ ਤੇਰਾ ਸਿਮਰਨ ਕਰਨ ਵਾਲਾ, ਤੂੰ ਤਾਂ ਇੱਕ ਕਾਮਾਰਤੀ ਦੀ ਪੈ ਜੀ ਸਵਾਰੀ। ਤੇ ਜਦੋਂ ਫਿਰ ਅਹੰਕਾਰ ਦੂਰ ਹੋ ਗਿਆ, ਜਦੋਂ ਕਿਹਾ ਕਿ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਏ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ, ਜਦੋਂ ਕਿਹਾ ਨਾ ਮੈਂ ਨਹੀਂ ਤਾਂ ਉਸ ਵੇਲੇ ਉਹ ਦੀਵਾਰ ਦੀਆਂ ਇੱਟਾਂ ਉੱਡੀਆਂ, ਹਨੇਰੀ ਆਈ ਤੇ ਪਾਪੀ ਪੁਰਸ਼ ਜਿਹੜੇ ਸਜ਼ਾ ਦੀਵਾਰੇ ਸਨ ਉਹਨਾਂ ਨੂੰ ਸੱਟਾਂ ਲੱਗੀਆਂ, ਮੂੰਹ ਦੀ ਖਾ ਕੇ ਵਾਪਸ ਮੁੜੇ ਤੇ ਭਗਤ ਸਦਨਾ ਜੀ ਦੀ ਜੈ ਜੈਕਾਰ ਹੋਈ। ਆਖਰੀ ਤੁਕਾਂ ਵਿੱਚ ਭਗਤ ਸਦਨਾ ਜੀ ਕਹਿ ਰਹੇ ਹਨ, ਮੈਂ ਨਹੀਂ ਕਿਛ ਹਾਂ ਨਹੀਂ।

ਦੁਨੀਆਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਹੋ ਪਿਆਰ ਸਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਖਾਲਸਾ ਪੰਥ ਦੇ ਆਗਮਨ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ ਇਸ ਉਪਲਕਸ਼ ਵਿਚ ਪਹਿਲਾਂ ਦੋ ਤਿੰਨ ਮਿੰਟ ਵਾਸਤੇ ਇਸ ਮੌਕੇ ਦਾ ਰਾਗ ਪਵਿੱਤਰ ਬਾਣੀ ਚ ਸਲੋਕ ਗਾਇਨ ਕਰਾਂਗੇ ਉਸ ਤੋਂ ਉਪਰੰਤ ਇੱਕ ਸ਼ਬਦ ਹੋਰ ਗਾਇਨ ਕਰਕੇ ਆਪਾਂ ਸੁਖਮਾਂ ਦੇ ਜਾਚ ਖਵਾਂਗੇ ਪਿਆਰ ਨਾਲ ਸਰਵਨ ਕਰੋ।

ਸਤਿਕਾਰ ਗੁਸਾ ਸਿੰਘ ਜੀਓ ਇੱਕ ਜਕਾਰਾ ਸਾਰੇ ਰਲ ਕੇ ਬੁਲਾਈਏ ਬੋਲੇ ਸੋਨਿਆਲ ਵੀ ਇਕੱਠੇ ਔਰ ਸਤਿ ਸ੍ਰੀ ਅਕਾਲ ਵੀ ਇਕੱਠੇ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਕਿ ਸੁਰ ਦੇਣ ਆਓ ਸਾਰੇ ਕੋਲੋਂ ਰਸਨਾ ਪੁੱਤਰ।

ਚਾਰ ਜਕਾਰੇ ਹੋਰ ਛੱਡਣੇ ਹਨ ਔਰ ਜਿਸ ਤਰ੍ਹਾਂ ਸੂਰਮੇ ਜੰਗ ਵਿੱਚ ਜੋਸ਼ ਦੇ ਨਾਲ ਅੱਗੇ ਵਧਦੇ ਹੋਏ ਜਕਾਰੇ ਛੱਡਦੇ ਹਨ ਇਸੇ ਤਰ੍ਹਾਂ ਹੀ ਸਾਰਿਆਂ ਨੇ ਹੱਥ ਖੜੇ ਕਰਕੇ ਚੜ੍ਹਦੀ ਕਲਾ ਵਿੱਚ ਜਕਾਰਾ ਛੱਡਣਾ ਤਾਂ ਕਿ ਇਹ ਸਾਡੀ ਗੂੰਜ ਕਲਗੀਆਂ ਵਾਲੇ ਦੇ ਚਰਨਾਂ ਤੱਕ ਪਹੁੰਚੇ। ਪਾਕਿਸਤਾਨ ਦੇ ਨਾਲ ਜਿਸ ਵੇਲੇ 1972 ਦੀ ਲੜਾਈ ਲੱਗੀ ਤਾਂ ਫੌਜੀ ਜਿਹੜੇ ਸਨ ਪਿਛਾਂ ਹਟੇ ਤਾਂ ਉਸ ਵਕਤ ਇੱਕ ਹਿੰਦੂ ਕੈਪਟਨ ਨੇ ਭੱਜਦੇ ਹੋਏ ਫੌਜੀਆਂ ਨੂੰ ਇਹ ਜਕਾਰਾ ਗਜਾ ਕੇ ਵੰਗਾਰ ਪਾਈ ਸੀ ਕਿ ਕਲਗੀਆਂ ਵਾਲੇ ਦਾ ਜਕਾਰਾ ਸੁਣੋ ਔਰ ਵਾਪਸ ਪਰਤੋ ਆਪਣੀ ਚੌਂਕੀ ਤੇ। ਔਰ ਇਹ ਹਕੀਕਤ ਹੈ ਕਿ ਉਹ ਜਿਹੜਾ ਜਕਾਰਾ ਹਿੰਦੂ ਕੈਪਟਨ ਨੇ ਛੱਡਿਆ ਉਸ ਨੂੰ ਸੁਣ ਕੇ ਭੱਜਦੇ ਹੋਏ ਫੌਜੀ ਫਿਰ ਵਾਪਸ ਆਏ ਔਰ ਇਸ ਚੌਂਕੀ ਤੇ ਆ ਕੇ ਫਿਰ ਹਿੰਦੁਸਤਾਨ ਦੀ ਫੌਜ ਨੇ ਕਬਜ਼ਾ ਕੀਤਾ। ਆਓ ਇਹ ਕਲਗੀਆਂ ਵਾਲੇ ਦੀ ਬਖਸ਼ਿਸ਼ ਕੀਤੀ ਹੋਈ ਨਾਦ ਇਹ ਜਕਾਰਾ ਸਾਰੇ ਰਲ ਕੇ ਆਪਾਂ ਗਜਾਈਏ।

काजल हार कमोल रस बिन पसै हम रस छा।

0: ਪੜ੍ਹੀਦਾ ਹੈ ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੁੰਦਰ ਸਰੂਪ ਅੱਖਾਂ ਕੇ ਆਉਂਦਾ, ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵੀ ਆ ਜਾਂਦੀ ਹੈ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਇਸ ਲਈ ਆਓ ਸਾਰੇ ਪਿਆਰ ਨਾਲ, ਜੋ ਸਾਹਿਬ ਸਾਨੂੰ ਸੁਮਤੀ ਬਖਸ਼ ਰਹੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਕਦਮ ਕਿਸੇ ਮਾੜੇ ਪਾਸੇ ਨਾ ਚਲੇ ਜਾਣ, ਕਿਉਂਕਿ ਮਾੜੇ ਪਾਸੇ ਕਦਮ ਜਾ ਰਹੇ ਹਨ ਤਾਂ ਨਰਕਾਂ ਵੱਲ ਲੈ ਜਾ ਰਹੇ, ਤੇ ਜੇ ਆ ਸਤ ਸੰਗਤ ਵੱਲ ਕਦਮ ਲੈ ਆਏ ਹਨ ਤਾਂ ਸਾਹਿਬ ਕਹਿੰਦੇ ਹਨ ਉਹ ਕਦਮ ਸਫਲ ਹਨ। ਉਹ ਮੁੱਖ ਧੰਨਤਾ ਦੇ ਯੋਗ ਹੈ ਜਿਸ ਮੁੱਖ ਤੋਂ ਉਚਾਰਨ ਕੀਤਾ ਸਤਨਾਮ, ਤੇ ਜਿਸ ਰਸਨਾ ਤੋਂ ਨਾਮ ਨਹੀਂ ਉਚਾਰਨ ਹੋਇਆ, ਸਾਹਿਬ ਕਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਢੀ। ਜਿਸ ਰਸਨਾ ਤੋਂ ਨਾਮ ਨਹੀਂ ਉਚਰਿਆ, ਉਸ ਰਸਨਾ ਨੂੰ ਤਿਲ ਤਿਲ ਕਰਕੇ ਕੱਢ ਕਿਉਂ ਨਹੀਂ ਦਿੱਤਾ ਜਾ, ਬਲਕਿ ਸਾਹਿਬ ਇਹ ਵੀ ਬਖਸ਼ਿਸ਼ ਕਰਦੇ ਹਨ ਕਿ ਨਾਨਕ ਜਿਸ ਪਿੰਜਰ ਮੇ ਬਿਰਹਾ ਨਹੀਂ ਸੋ ਪਿੰਜਰ ਲੈ ਜਾ, ਜਿਸ ਹਿਰਦੇ ਵਿੱਚ ਪਿਆਰੇ ਦੀ ਸਿੱਖ ਨਹੀਂ ਹੈ। ਤੁਹਾਡੇ ਅੰਦਰ ਸਿੱਖ ਹੈ ਤਾਂਹੀਓ ਗੁਰੂ ਚਰਨਾਂ ਵਿੱਚ ਜੁੜੇ ਬੈਠੇ ਹੋ, ਤਾਂਹੀਓ ਦੂਰਿਓਂ ਨੇੜਿਓਂ ਆ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ। ਇਹ ਹਿਰਦੇ ਵਿੱਚ ਸਿੱਖ ਹੈ, ਜੇ ਸਿੱਖ ਨਾ ਹੋਵੇ ਤਾਂ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਵਸਤੂ ਕੋਈ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਮਨ ਲਾਇਆ ਜਾਵੇ, ਸਿੱਖ ਹੋਵੇ। ਸਾਈ ਵਸਤ ਪ੍ਰਾਪਤ ਹੋਈ ਜਿੱਤ ਛੇਤੀ ਮਨ ਲਾਇਆ, ਤੇ ਜਦੋਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੂੰ ਇੱਕ ਵੀ ਕਦਮ ਬਾਹਰ ਰੱਖਦਾ ਹੈ, ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਉਂਦਾ। ਤੂੰ ਇੱਕ ਵਾਰੀ ਸਿਮਰਦਾ ਹੈ, ਗੁਰੂ ਤੈਨੂੰ ਬਾਰੰਬਾਰ ਸਿਮਰ ਰਿਹਾ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਆਓ ਇਹਨਾਂ ਦੁੱਖਾਂ ਨੂੰ ਸਾਰੇ ਪਿਆਰ ਨਾਲ ਮਿਲ ਕੇ ਪੜ੍ਹੀਏ। ਫਿਰ ਕੀਰਤਨ ਸਮਾਪਤੀ ਹੈ, ਫੁੱਲਾਂ ਚੁੱਕਾਂ ਬਖਸ਼ਣੀਆਂ। ਸਵੇਰ ਦਾ ਕੀਰਤਨ 7:30 ਵਜੇ ਤੋਂ 8:30 ਵਜੇ ਤੱਕ ਨਾਨਕ ਤੇ ਆਓ ਹੋਵੇਗਾ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਹਾਜ਼ਰੀ ਭਰਾਂਗਾ। ਜੋ ਗੁਰਮੁਖ ਪਹੁੰਚ ਸਕਦੇ ਹੋਣ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜ੍ਹੀਏ। ਚਰਨ ਚਲੋ ਮਾਰਗ ਗੋਬਿੰਦ, ਤੇ ਫਿਰ ਕੀ ਹੋਵੇਗਾ, ਮਿੱਟੇ ਪਾਪ। ਸਾਰੇ ਪਿਆਰ

ਬਾਤ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਬਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸ ਸੁਨਤਾ ਬੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਨ ਕਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਆਇਆ ਤਤ ਗਿਆਨ ਕਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਵਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ ਬਸਤ ਮਾਹਲੇ ਬਸਤ ਗੜਾਈ ਤਾਕੋ ਪਿੰਨ ਕਹਿਣਾ ਜਾਈ ਬੂਜੈ ਬੂਜਨਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਠਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤ ਮਿਤ ਕੋਏ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰਾਖੈ ਪਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸਨ ਕਾਢ ਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਲਤ ਬਹੁ ਪਾਤ ਕਿਸਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੈ ਅਵਰ ਨ ਕੋਏ ਸਰਬ ਜੀ ਆਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟ ਆਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਬਿਛਾਣੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕੈ ਏਕ ਨਾ ਜਾਣੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨਕੀ ਓਟ ਲੇ ਮਨ ਤਨੇ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਸਭ ਪਾਪ ਮਿਠਾਵੈ ਅਵਰ ਸਿਆਨ ਬਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣ ਨਾ ਹੋਵੀ ਤੇਰਾ ਨਾਨਕ।

आत्म तह रंग राती। राम राय सो भाव

ਸ਼ਬਦ ਹੈ ਕਾਨੜਾ ਮਹੱਲਾ ਚੌਥਾ ਪੜਤਾਲ। ਮਨ ਜਾਪਹੁ ਰਾਮ ਗੋਪਾਲ, ਹਰ ਰਤਨ ਜਵੇ ਹਰ ਲਾਲ, ਹਰ ਗੁਰਮਤ ਗੁਰਮੁਖ ਕੜ ਟਕਸਾਲ, ਹਰ ਹੋ ਕਿਰਪਾਲ। ਕਿਰਪਾ ਹੋਵੇਗੀ ਮਨ ਨਾਲ ਜਪੋ ਸਤਨਾਮ। ਕੋਈ ਭੁਲੇਖਾ ਨਹੀਂ ਰਹਿੰਦਾ, ਥੋੜਾ ਜਿਹਾ ਧਿਆਨ ਦੇਣ ਦੀ ਲੋੜ। ਕਿਰਪਾ ਹੋਏਗੀ, ਹੋ ਦੋ ਵਾਰ ਆਖਿਆ, ਹੋਵੇਗੀ ਕਿਰਪਾ। ਪਰ ਮਨ ਜਾਪਹੁ ਰਾਮ ਗੋਪਾਲ, ਉਹ ਸ੍ਰਿਸ਼ਟੀ ਨੂੰ ਪਾਲਣ ਵਾਲਾ ਜਿਹੜਾ ਜ਼ਰਰੇ ਜ਼ਰਰੇ 'ਚ ਹੈ, ਉਹਨੂੰ ਮਨ ਕਰਕੇ ਜਪੋ। ਮਨ ਔਰ ਜ਼ਬਾਨ ਇੱਕ ਕਰਕੇ ਆਖੋ ਸਤਨਾਮ। ਇਹ ਮੋਲਕ ਰਤਨ ਹੈ। ਮਨ ਜਾਪਹੁ ਰਾਮ ਗੋਪਾਲ, ਹਰ ਰਤਨ ਜਵੇ ਹਰ ਲਾਲ, ਹਰ ਗੁਰਮੁਖ ਘੜ ਟਕਸਾਲ, ਹਰ ਹੋ ਕਿਰਪਾ। ਇਹ ਅਸਥਾਈ ਹੈ, ਇਹ ਚਾਰ ਤਾਲ 'ਚ। ਪਹਿਲਾ ਅੰਤਰਾ ਹੈ, ਤੁਮਰੇ ਗੁਣ ਅਗਮ ਅਗੋਚਰ ਏਕ ਜੀ ਕਿਆ ਕਥੇ ਵਿਕਾਰੀ। ਤੇਰੇ ਗੁਣ ਬੇਅੰਤ ਨੇ ਤੇ ਮੇਰੀ ਇੱਕ ਜ਼ਬਾਨ ਕੀ ਕਹਿ ਸਕਦੀ ਹੈ। ਤੁਮਰੇ ਗੁਣ ਅਗਮ ਅਗੋਚਰ ਏਕ ਜੀ ਕਿਆ ਕਥੇ ਵਿਚਾਰੀ, ਰਾਮ ਰਾਮ ਰਾਮ ਰਾਮ ਲਾਲ, ਤੁਮਰੀ ਜੀ ਅਕਥ ਕਥਾ, ਤੂੰ ਤੂੰ ਤੂੰ ਹੀ ਜਾਣੀ। ਤੇਰੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ, ਸਭ ਆਖੋ ਸਤਨਾਮ। ਹਰ ਕੀ ਗਤ ਨੇ ਕੋ ਜਾਣੀ, ਤੁਮਰੀ ਜੀ ਅਕਥ ਕਥਾ, ਤੂੰ ਤੂੰ ਤੂੰ ਹੀ ਜਾਣੀ। ਹਉ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ, ਤੇਰੀ ਗਤੀ ਨੂੰ ਤੂੰ ਅਗਾਧ ਬੋਧ ਹੈ, ਕੋਈ ਜਾਣ ਨਹੀਂ ਸਕਦਾ। ਪਰ ਇਹ ਜ਼ਰੂਰ ਹੈ ਕਿ ਜਿਹੜਾ ਜਪੂਗਾ ਨਾ, ਉਹ ਨਿਹਾਲ ਨਿਹਾਲ ਨਿਹਾਲ ਹੋ ਚੁੱਕਾ। ਤੂੰ ਬੇਅੰਤ ਹੈ, ਤੇਰੇ ਗੁਣ ਬੇਅੰਤ ਨੇ, ਕੋਈ ਜਾਣ ਹੀ ਨਹੀਂ ਸਕਦਾ, ਬੇਅੰਤੀ ਹੈ। ਆਪਾਂ ਸ਼ਬਦ ਇਹ ਰੋਜ਼ ਪੜ੍ਹਦੇ ਹਾਂ, ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕੌਣ ਵਡਾਈ। ਕਿਸੇ ਬਾਦਸ਼ਾਹ ਨੂੰ ਕਿਹਾ ਜਾਵੇ ਆਓ ਮੀਆਂ ਜੀ, ਤੂੰ ਸੁਲਤਾਨ ਕਹਾ ਹਉ ਮੀਆਂ, ਇੱਕ ਬਾਦਸ਼ਾਹ ਨੂੰ ਕਿਹਾ ਜਾਵੇ ਮੀਆਂ ਜੀ, ਇਹ ਕੋਈ ਵਡਿਆਈ ਤਾਂ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤੂੰ ਏਡਾ ਵੱਡਾ ਹੈ, ਜੋ ਤੇਰੀ ਉਸਤਤ ਹੋਣ ਤੱਕ ਹੋ ਰਹੀ ਹੈ ਨਾ, ਉਹ ਇੰਨੀ ਕੀ ਹੈ ਵੀ ਕਿਸੇ ਬਾਦਸ਼ਾਹ ਨੂੰ ਮੀਆਂ ਕਿਹਾ ਜਾਏ। ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕਮਰ ਵਡਾਏ। ਇਸ ਸ਼ਬਦ ਵਿੱਚ ਮਹਾਰਾਜ ਕਹਿੰਦੇ ਨੇ, ਤੁਮਰੇ ਗੁਣ ਅਗਮ ਅਗੋਚਰ ਏਕ ਜੀ ਕਿਆ ਕਥੇ ਵਿਚਾਰੀ, ਰਾਮ ਰਾਮ ਰਾਮ ਰਾਮ ਲਾਲ, ਤੁਮਰੀ ਜੀ ਅਕਥ ਕਥਾ।

ਤੂੰ ਤੂੰ ਤੂੰ ਹੀ ਜਾਣੇ ਹਉ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ। ਦੂਸਰਾ ਅੰਤਰਾ ਹੈ ਹਮਰੇ ਹਰ ਪ੍ਰਾਣ ਸਖਾ ਸਵਾਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰੇ ਹਰੇ ਰਾਮ ਨਾਮ ਧਨ ਮਾਲ ਜਾਂ ਕੋ ਭਾਗ ਤਿਨ ਲਿਓ ਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤ ਜਨ ਨਾਨਕ ਹਰ ਜਪ ਪਈ ਨਿਹਾ ਨਿਹਾ ਨਿਹਾ। ਹੁਣ ਇਸਦਾ ਕੀਰਤਨ ਇਹ ਸੈਂਕੜੇ ਵਰਸ ਪੁਰਾਣੀ ਗੁਰੂ ਸਾਹਿਬ ਦੇ ਸਮੇਂ ਦੀ ਇਹ ਰੀਤ ਹੈ। ਗੁਰਮੁਖਾਂ ਵੱਲੋਂ ਹੁਕਮ ਹੋਇਆ ਸੀ ਇਹ ਅਸੀਂ ਰੀਤ ਕੱਲ ਬਚਨ ਕੀਤਾ ਸੀ ਸਰਦਾਰ ਪ੍ਰਹਿਲਾਦ ਸਿੰਘ ਜੀ ਸਾਹ ਸੁਰਿੰਦਰ ਸਿੰਘ ਹੋਰਾਂ ਨੇ ਇਹ ਅਸੀਂ ਜ਼ਰੂਰ ਸੁਣਨੀ ਕਿਉਂਕਿ ਸੇਵਕਾਂ ਨੇ ਅੱਜ ਦਾ ਕੀਰਤਨ ਹੀ ਆ ਫਿਰ ਸਵੇਰੇ ਤੜਕੇ ਚਲੇ ਜਾਣਾ ਅਸੀਂ ਇਸ ਵਾਸਤੇ ਇਹ ਆਪਦੀ ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਇਹ ਪੁਰਾਤਨ ਰੀਤ ਇਹ ਆਪਦੀ ਪੇਟਾ ਹੈ।

ਤੇ ਇਹ ਜਿਹੜਾ ਸਿੱਖ ਰਾਜ ਦਾ ਸਿੱਕਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੁਆਰਾ ਮੈਂ ਚਾਲੂ ਕਰ ਰਿਹਾ। ਇਸ ਰਾਜ ਵਿੱਚ ਸਭ ਬਰਾਬਰ ਨੇ, ਇੱਥੇ ਸਾਰਿਆਂ ਨੂੰ ਸਤਿਕਾਰ ਮਾਨ ਇੱਜ਼ਤ ਮਿਲਦੀ ਏ, ਔਰ ਇਹ ਸਿੱਕਾ ਗੁਰੂ ਦੀ ਕਿਰਪਾ ਦੁਆਰਾ ਸਿੱਖ ਰਾਜ ਦਾ

ਦੇਖਣ ਵਾਸਤੇ ਆਪਣੇ ਆਸ਼ਰਮ ਨੂੰ ਤੁਰ ਪਿਆ। ਕਿਹੜਾ ਮਹਾਂਪੁਰਸ਼ ਮੇਰੇ ਪਲੰਗ ਤੇ ਬੈਠੇ, ਜਿਸ ਨੂੰ ਮੈਂ ਬੜੀ ਕੋਸ਼ਿਸ਼ ਕੀਤੀ ਪਰ ਉਹ ਪਲੰਗ ਹਿੱਲ ਨਾ ਸਕਿਆ। ਮਾਧੋਦਾਸ ਬੈਰਾਗੀ ਜਿਸ ਵਕਤ ਆਪਣੇ ਆਸ਼ਰਮ ਵਿੱਚ ਪਹੁੰਚਿਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਲੰਗ ਤੇ ਬੈਠੇ ਹਨ। ਚਾਰ ਚੁਫੇਰੇ ਸਿੱਖ ਯੋਧੇ ਸ਼ਸਤਰਾਂ ਨਾਲ ਸਜੇ ਖੜੇ ਹਨ।

ਅਤੇ ਮੁਸਕਰਾਉਂਦੀ ਆਵਾਜ਼ ਵਿਚ ਆਖਿਆ, ਮੈਂ ਗੋਬਿੰਦ ਸਿੰਘ ਹਾਂ, ਬੈਰਾਗੀ ਨਹੀਂ। ਫਟੀਆਂ ਫਟੀਆਂ ਅੱਖਾਂ ਨਾਲ ਉਨ੍ਹਾਂ ਵੱਲ ਤੱਕਿਆ ਜਿਨ੍ਹਾਂ ਨੂੰ

ਅਤੇ ਉਸ ਦੇ ਤਪ ਦੁਆਰਾ ਕਠੋਰ ਬਣੇ ਹੋਏ ਸਰੀਰ ਨੂੰ ਇਉਂ ਤੱਕਿਆ ਜਿਵੇਂ ਉਹਨਾਂ ਦੀਆਂ ਅੱਖਾਂ ਦੋ ਹੱਥ ਹੋਣ ਅਤੇ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ

ਚਰਨਾਂ ਨੂੰ ਚੁੰਮਦਾ ਹੋਇਆ ਕਹਿਣ ਲੱਗਾ, ਮੈਂ ਤੁਹਾਡਾ ਬੰਦਾ ਗੁਰੂ ਜੀ, ਮੈਂ ਤੁਹਾਡਾ ਬੰਦਾ। ਮੈਂ ਤੁਹਾਡੀ ਬੜੀ ਉਡੀਕ ਕੀਤੀ, ਬੜਾ ਢੂੰਡਿਆ, ਬੜਾ ਲੱਭਿਆ, ਅੱਜ ਤੁਸੀਂ ਮਿਲੇ, ਮੈਨੂੰ ਸ਼ਾਂਤੀ ਨਸੀਬ ਹੋਈ, ਮੇਰੀ ਮੰਜ਼ਿਲ ਮੈਨੂੰ ਮਿਲ ਗਈ। ਗੁਰੂ ਜੀ ਨੇ ਮਾਧੂ ਦਾਸ ਨੂੰ ਉਠਾ ਕੇ ਆਪਣੇ ਕੋਲ ਬਿਠਾਇਆ, ਪਿਆਰ ਨਾਲ ਕਿਹਾ, ਜਾਣਦੇ ਹੋਏ ਵੀ ਪੁੱਛਦੇ ਨੇ ਤੂੰ ਬੈਰਾਗੀ ਕਿਉਂ ਬਣਿਆ, ਤਾਂ ਮਾਧੂ ਦਾਸ ਨੇ ਆਪਣੀ ਕਹਾਣੀ ਸੁਣਾਈ। ਇੱਕ ਹਿਰਨੀ ਦਾ ਮੈਂ ਸ਼ਿਕਾਰ ਕੀਤਾ, ਉਹ ਮਰੀ, ਉਹਦੇ ਬੱਚੇ ਵੀ ਤੜਪ ਤੜਪ

ਜ਼ੋਰਾਵਰ ਸਿੰਘ ਫਤਿਹ ਸਿੰਘ ਜਿਨ੍ਹਾਂ ਦੀ ਉਮਰ 6 ਸਾਲ 7 ਸਾਲ ਦੇ ਲਗਭਗ, ਉਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਮਾਧੋ ਦਾਸ ਨੇ ਸੁਣੀਆਂ, ਉਹਦੀਆਂ ਅੱਖਾਂ ਵਿੱਚ

ਪੰਜ ਸਿੰਘ ਅਨੇਕਾਂ ਵਸਤੂਆਂ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਦਾ ਨਾਸ ਕਰਨ ਵਾਸਤੇ ਨਾਦੇੜ ਤੋਂ ਗੋਦਾਵਰੀ ਦੇ ਕੰਢੇ ਤੋਂ

ਪਰ ਹੁਣ ਬੰਦਾ ਸਿੰਘ ਬਹਾਦਰ ਬਣਾ ਕੇ ਆਪਣਾ ਸਿੱਖ ਬਣਾ ਕੇ ਪੰਜਾਬ ਵੱਲ ਤੋਰਿਆ ਤੇ ਨਾਲੇ ਉਪਦੇਸ਼ ਕੀਤਾ ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਅਨ ਫਕਰ ਪਛਾਰੋ। ਐ ਬੰਦਾ ਸਿੰਘ ਜਿੱਥੇ ਜਿੱਥੇ ਵੀ ਧਰਮ ਦੇ ਦੋਖੀ ਹਨ ਉਹਨਾਂ ਨੂੰ ਜਾ ਕੇ ਸਜ਼ਾ ਦਿਓ। ਬੰਦਾ ਸਿੰਘ ਬਹਾਦਰ ਜਿਨ੍ਹਾਂ ਦੀ ਕਥਾ

ਸਾਰਿਆਂ ਦੇਵਤਿਆਂ ਨੂੰ ਬੁਲਾਇਆ ਪਰ ਭਗਵਾਨ ਸ਼ੰਕਰ ਨੂੰ ਨਹੀਂ ਬੁਲਾਇਆ। ਸ਼ਿਵਜੀ ਭਗਵਾਨ ਕੈਲਾਸ਼ ਪਰਬਤ ਤੇ ਸਨ, ਉਹ ਸਾਰਾ ਤਮਾਸ਼ਾ ਦੇਖ

ਉਹਨਾਂ ਜਿਉਂਦਿਆਂ ਨੂੰ ਇੱਥੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਨਜ਼ਾਰਾ ਅੱਖਾਂ ਸਾਹਮਣੇ ਆਇਆ, ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਫੌਜੀਆਂ ਨੂੰ ਵੰਗਾਰਦਿਆਂ ਹੋਇਆ ਆਖਿਆ, ਇਹੋ ਹੀ ਉਹ ਸਰਹੰਦ ਹੈ ਜਿਸ ਜਗ੍ਹਾ ਮੇਰੇ ਗੁਰੂ ਦੇ ਨੰਨੇ ਨੰਨੇ ਮਾਸੂਮ ਬੱਚਿਆਂ ਨੂੰ

ਉਹਦੇ ਅਹਿਲਕਾਰ ਸਭ ਖਤਮ ਕਰ ਦਿਓ। ਨੀਹਾਂ ਵਿੱਚ ਸਾਹਿਬਜ਼ਾਦੇ ਚਿਣੇ ਗਏ, ਦੇਖੋ ਕੋਈ ਦੀਵਾਰ ਨਾ ਰਹੇ, ਕੋਈ ਮਕਾਨ ਨਾ ਰਹੇ, ਕੋਈ ਕਿਲਾ ਨਾ ਰਹੇ, ਕੋਈ ਛੱਤ ਨਾ ਰਹੇ। ਹਲ ਚਲਾ ਦਿਓ, ਇਸ ਸ਼ਹਿਰ ਨੂੰ ਮਿੱਟੀ ਚ ਮਿਲਾ ਦਿਓ। ਦੇਖਦਿਆਂ ਦੇਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਸਰਹੰਦ ਤੇ ਹਮਲਾ ਕਰ ਦਿੱਤਾ। ਵਜ਼ੀਰ ਖਾਨ ਆਪਣੇ ਵਜ਼ੀਰਾਂ ਨਾਲ

शहर नूं ढा ढेरी कर दिता। वजीर खान ਉਹ ਵੀ ਮਾਰਿਆ ਗਿਆ, ਉਹਦੇ ਵਜ਼ੀਰ ਅਹਿਲਕਾਰ ਜਰਨੈਲ ਸਿਪਾਹੀ ਸਭ ਮਾਰੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਫਤਿਹ ਕੀਤੀ ਅਤੇ ਜਿਸ ਵਕਤ ਸਰਹੰਦ ਨੂੰ ਫਤਿਹ ਕੀਤਾ ਉਹਦੀ ਇੱਟ ਨਾਲ ਇੱਟ ਵਜਾ ਦਿੱਤੀ ਔਰ ਫਿਰ ਫਤਿਹ ਦਾ ਡੰਕਾ ਵਜਾ ਕੇ ਇਹ ਨਹੀਂ ਕਿਹਾ ਕਿ ਮੈਂ ਜਿੱਤਿਆ, ਹੱਥ ਜੋੜੇ ਤੇ ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਆਪ ਦੀ ਕਿਰਪਾ ਦੁਆਰਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅੱਜ ਮੈਂ ਬਦਲਾ ਲੈ ਲਿਆ ਔਰ 7 ਸਾਲ ਜ਼ੁਲਮ ਦੇ ਖਿਲਾਫ ਤਬਾਹੀ ਅਤੇ ਬਰਬਾਦੀ ਦਾ ਇਹ ਤੂਫਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਠਾਈ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਬੇਸ਼ੱਕ ਆਪ ਨਾ ਰਿਹਾ ਪਰ ਤੁਰਕਾਂ ਦੀ ਹਕੂਮਤ ਨੂੰ ਉਸਨੇ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ ਅਤੇ ਜਦੋਂ ਫਤਿਹ ਕੀਤੀ, ਤੁਰਕਾਂ ਦੀ ਹਕੂਮਤ ਖਤਮ ਕੀਤੀ ਤਾਂ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਿੱਖ ਰਾਜ ਦਾ ਪਹਿਲਾ ਸਿੱਕਾ ਚਲਾਇਆ ਔਰ ਉਸ ਤੇ ਆਪਣਾ ਨਾਮ ਨਹੀਂ ਗੁਰੂ ਦਾ ਨਾਮ ਲਿਖਾਇਆ। ਸਿੱਕਾ ਜਦ ਹਰ ਦੁਆਲਮ ਤੇਗੇ ਨਾਨਕ ਸਾਹਿਬ ਅਸੂ, ਇਹ ਸਿੱਕਾ ਦੋ ਜਹਾਨਾਂ ਵਾਸਤੇ ਹੈ। ਗੁਰੂ ਨਾਨਕ ਦੀ ਤਲਵਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ